0: Programming for Toronto's Chinese-speaking community can be heard 24 hours a day, Monday through Friday. Every Saturday from 12 a.m. to 6 a.m., 11 a.m. to 10 p.m., 11 p.m. to 12 a.m., and every Sunday from 12 a.m. to 6 a.m., 12 p.m. to 10 p.m., 11 p.m. to 12 a.m. on AM 1430 CHKT Fairchild Radio.
1: This is AM 1430 CHKT Fairchild Radio, Toronto.
2: The following are programs for the international communities of Greater Toronto. Opinions and views expressed here do not necessarily represent those of this station.
3: Now, the East Indian Radio Sir Sangam program on AM 1430. CHKT, Fairchild Radio.
4: Please note that this is a repeat broadcast of a previously aired program. Any time-sensitive announcements cannot be deemed current. We hope you enjoy it.
5: ਤੁਹਾਡਾ ਆਪਣਾ ਇਹ ਹੈ ਰੇਡੀਓ ਸਰਸੰਗਮ।
6: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
7: ਕੀ ਹੋਇਆ?
6: ਬਸ ਕੁਛ ਨਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਅਹੂਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
8: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
9: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
10: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
11: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
12: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ

0: शानदार मौका जिथे बनाए जा सकते ने तीन टाउन हाउस। एना ही नहीं, एना तिना दे नाल लीगल बेसमेंट सुइट भी बनाई जा सकती ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकते हो इमे नू 403-617-2111 ते अमन गिल नू भी कॉल कर सकते हो 403-479-7007 ते। बिल्डिंग परमिट पहला तो ही अप्रूव्ड है।
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: सोने घर की निशानी होती है शानदार फ्लोरिंग, जिथे कदम रखदियां ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनर नाल भरिया है इना दा शोरूम। अज ही इना दे शोरूम ते पुजो 2935 19th Street North East कैलगरी, कैलगरी कारपेट एम्पायर। फोन नंबर 403-510-1515 2935 19th Street North East कैलगरी।
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते। पासपोर्ट तों लैके हेडशॉट अते पोर्ट्रेट तक असी सब कुछ करते हां। पिक्सल फोटो स्टूडियो ते भरोसा करो। तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो, जिंदगी दे पलां नूं कैद करदे होए इक फोटो इक वार।
4: रेडियो सुरसंगम 94.7 FM सुन रहे सारे श्रोतियां नूं कुलदीप सिंह वल्लों सत श्री अकाल जी। अज दिन वीरवार जून महीने की 4 तरीक सन 2026 शाम के 4:09 हो रहे ने। हुण तो लैके 5 बजे तक मेरा ते आप जी का साथ रहेगा। 5 बजे सवलीन कौर जसड़ प्रोग्राम पेश करनगे, 8 बजे एक होर विशेष प्रोग्राम सवलीन कौर जसड़ करनगे पेश, ते रात 9 बजे पंजाब तो जितेंद्र पन्नू जी नाल असीं प्रोग्राम करांगे जी। ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਸਾਂਝ ਪਾਉਣੀ ਹੈ ਜਿਵੇਂ ਕਿ ਹਮੇਸ਼ਾ ਪਾਉਂਦੇ ਹੀ ਹਾਂ, ਪਰ ਕਿਉਂਕਿ ਸਮਾਂ 5 ਵਜੇ ਤੱਕ ਹੈ ਇਸ ਵਿੱਚ ਖਬਰਾਂ ਜਿੰਨੀਆਂ ਹੋ ਸਕੀਆਂ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਚੱਲੀਏ, ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ 19 degrees Celsius ਹੈ, ਰਾਤ ਨੂੰ 16 ਹੋਣ ਦੀ ਸੰਭਾਵਨਾ ਹੈ, ਮਤਲਬ ਮਾਫ ਕਰਨਾ ਰਾਤ ਨੂੰ 6 degrees Celsius ਠੰਡਾ ਮੌਸਮ ਹੋਵੇਗਾ ਰਾਤ ਨੂੰ। ਕੱਲ ਨੂੰ ਦਿਨ ਵੇਲੇ 19 ਤੇ ਹਲਕੀ ਫੁਲਕੀ ਬਾਰਿਸ਼, ਉਸ ਤੋਂ ਅਗਲੇ ਦਿਨ ਵੀਕਐਂਡ ਤੇ 18, ਫਿਰ 13, ਫਿਰ 17, ਇਸ ਤਰ੍ਹਾਂ ਦਾ ਮੌਸਮ ਹੋਣ ਦੀ ਸੰਭਾਵਨਾ ਹੈ ਜੀ। ਇਹ ਮੌਸਮ ਦੀ ਗੱਲ ਥੋੜੀ ਜਿਹੀ

ਜੋ ਨਾਰਦਰਨ ਲਾਈਟਸ ਦੇ ਬਾਰੇ ਹੈ ਕਿ ਵੀਰਵਾਰ ਤੇ ਸ਼ੁੱਕਰਵਾਰ ਦੀ ਰਾਤ ਔਰ ਇਸ ਬਾਰੇ NOAA ਦੇ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਨੇ ਇਸ਼ੂ ਕੀਤੀ ਹੈ ਇੱਕ G3 ਸਟਰੋਂਗ ਜੀਓਮੈਗਨੈਟਿਕ ਸਟੋਰਮ ਵਾਚ ਹੈ। ਇਹ ਵੀਰਵਾਰ ਤੇ ਸ਼ੁੱਕਰਵਾਰ ਦੀਆਂ ਰਾਤਾਂ ਨੂੰ ਹੋਵੇਗੀ ਤੇ ਤੁਹਾਨੂੰ ਨਾਰਦਰਨ ਲਾਈਟਸ ਨਜ਼ਰ ਆਉਣਗੀਆਂ। ਕਲੀਅਰ ਨਾਈਟ ਸਕਾਈ ਜਿਹੜੇ ਫੋਰਕਾਸਟ ਨੇ ਇਹ ਓਨਟੇਰੀਓ ਕਿਊਬਿਕ ਮੈਰੀਟਾਈਮਸ ਦੇ ਵਿੱਚ ਫੋਰਕਾਸਟ ਕੀਤੇ ਗਏ ਨੇ, ਜਦਕਿ ਕਲਾਉਡੀ ਨੇ ਕਈ ਜਗ੍ਹਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਬਰੇਰੀ ਦੇ ਵਿੱਚ। ਔਰ ਇਸ ਰਿਮਾਰਕੇਬਲ ਇਵੈਂਟ ਨੂੰ ਜਿਹੜਾ ਉਹਦੇ ਬਾਰੇ ਦੱਸਿਆ ਗਿਆ ਕਿ ਇਹ ਜੀਓ ਮੈਗਨੈਟਿਕ ਸਟੋਰਮ ਹੁੰਦਾ ਤੇ ਜਦੋਂ ਇਹ ਨਾਰਦਰਨ ਲਾਈਟਸ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ। NOAA ਜੋ ਹੈ ਜੀ ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੈਰਿਕ ਐਡਮਿਨਿਸਟ੍ਰੇਸ਼ਨ ਇਹ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਹੈ। ਸੋ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੂਨ 4 ਦੀ ਰਾਤ ਤੇ 5 ਦੀ ਰਾਤ ਤੁਸੀਂ ਨਾਰਦਰਨ ਲਾਈਟਸ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਖ ਸਕਦੇ ਹੋ। ਸੋ ਜਿਹੜਾ ਬੈਸਟ ਚਾਂਸ ਜਿਹੜਾ ਹੈ ਇਹਦੇ ਵਿੱਚ ਡਿਪੈਂਡ ਕਰਦਾ ਕਿ ਈਸਟਰਨ ਜਿਹੜਾ ਪਾਰਟ ਹੈ ਓਨਟੇਰੀਓ ਵਗੈਰਾ ਉਧਰ ਨੂੰ ਜ਼ਿਆਦਾ ਹੋਵੇਗਾ ਕਿਉਂਕਿ ਅਸਮਾਨ ਜ਼ਿਆਦਾ ਕਰਕੇ ਸਾਫ਼ ਰਹਿਣ ਦੀ ਸੰਭਾਵਨਾ ਤੇ ਬਾਕੀ ਜਗ੍ਹਾ ਤੇ ਦੇਖਿਆ ਜਾ ਸਕਦਾ ਪਰ ਹੋ ਸਕਦਾ ਉਨਾ ਕਲੀਅਰਲੀ ਇਹ ਨਾਰਦਰਨ ਲਾਈਟਸ ਨਜ਼ਰ ਨਾ ਆਉਣ। ਇਹ ਮੌਸਮ ਦੀ ਗੱਲ ਹੈ ਜੀ। ਤੇ ਹੁਣ ਖ਼ਬਰਾਂ ਜਿਹੜੀਆਂ ਅਸੀਂ ਕਰਨੀਆਂ ਨੇ ਉਹਨਾਂ ਤੇ ਥੋੜੀ ਜਿਹੀ ਬੇਸਿਕ ਜਿਹੀ ਜਾਣਕਾਰੀ ਦੇ ਦਿੰਦੇ ਹਾਂ, ਫਿਰ ਵਿਸਥਾਰ ਨਾਲ ਚਰਚਾ ਕਰਾਂਗੇ। ਕੈਨੇਡਾ ਵੱਲੋਂ AI ਨੀਤੀ ਦਾ ਐਲਾਨ ਕੀਤਾ ਗਿਆ, ਘੁੜ ਚੁਕਾਈ ਹੋਈ ਹੈ। ਪਲਾਨ ਇਹ ਹੈ ਕਿ AI ਨੀਤੀ ਨੂੰ ਵੱਡੇ ਪੱਧਰ ਤੇ ਲਾਗੂ ਕੀਤਾ ਜਾਵੇਗਾ, ਡਾਟਾ ਸੈਂਟਰ ਬਣਾਏ ਜਾਣਗੇ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਖ਼ਬਰਾਂ ਚਾਰ ਚੁਫੇਰੇ ਨੇ, ਹਿਸਾਬ ਕਿਤਾਬ ਵੀ ਲਾ ਰਹੀ ਹੈ ਸਰਕਾਰ, ਜੇ ਅਸੀਂ ਅਲੱਗ ਹੋਣਾ ਹੈ ਤਾਂ ਫਿਰ ਸਾਡਾ ਕਿੰਨਾ ਖਰਚਾ ਹੋਵੇਗਾ। 400 ਬਿਲੀਅਨ ਦੇ ਲਾਗੇ ਛਾਗੇ ਦੱਸਿਆ ਗਿਆ ਸੀ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਜੇ ਅਸੀਂ ਮੋਟੇ ਤੌਰ ਤੇ ਦੇਖੀਏ ਤੇ ਇਸ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਕਿ ਹਾਈਪੋਥੈਟਿਕਲੀ ਇਹ ਅਗਰ ਮੰਨ ਲਈਏ, ਜਿਵੇਂ ਅਸੀਂ ਪੰਜਾਬੀ ਚ ਕਹਿ ਦਿੰਦੇ ਨਾ ਹਲਕੇ ਅੰਦਾਜ਼ ਵਿੱਚ, ਮੰਨ ਲਓ ਮੂਲਧਨ 100, ਕਿ ਜੇ ਅਸੀਂ ਮੰਨ ਲਈਏ ਕਿ ਅਲਬਰਟਾ ਅਲੱਗ ਹੋ ਗਿਆ ਤੇ ਫਿਰ ਕੀ ਇੱਥੇ ਜਿਹੜੇ ਅਲਬਰਟਾ ਵਿੱਚ ਲੋਕ ਰਹਿੰਦੇ ਨੇ ਅਲਬਰਟਾ ਨਾਲ ਹੀ ਰਹਿਣਾ ਚਾਹੁੰਗੇ? ਇਹਦੇ ਬਾਰੇ ਇੱਕ ਸਰਵੇਖਣ ਹੋਇਆ ਤੇ ਉਹਦੇ ਨਤੀਜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਕ੍ਰਿਕਟ ਖੇਡ ਹੈ ਪਰ ਕੈਨੇਡਾ ਦੇ ਵਿੱਚ ਕ੍ਰਿਕਟ ਸਿਰਫ ਖੇਡ ਨਾ ਹੋ ਕੇ ਚੌਧਰਪੁਣਾ, ਵਾਇਲੈਂਸ, ਕਰਪਸ਼ਨ, ਮੈਚ ਫਿਕਸਿੰਗ ਸਭ ਕਸੇ ਦੇ ਵਿੱਚ ਘਿਰੀ ਹੋਈ ਜਾਪ ਰਹੀ ਹੈ। ਤੇ ਕ੍ਰਿਕਟ ਕੈਨੇਡਾ ਦੀ ਫੰਡਿੰਗ ਬੰਦ ਹੋਈ ਤੇ ਹੁਣ ਉਹਨਾਂ ਦੇ ਪ੍ਰੈਜੀਡੈਂਟ ਦੇ ਸਰੀ ਵਿਚਲੇ ਘਰ ਤੇ ਦੂਜੀ ਵਾਰ ਗੋਲੀ ਚੱਲੀ ਹੈ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ਦੇ ਵਿੱਚ ਥੋੜਾ ਜਿਹਾ ਹੇਠਾਂ ਖਿਸਕੀਆਂ ਨੇ। ਕੈਨੇਡਾ ਦੀਆਂ ਯੂਨੀਵਰਸਿਟੀਆਂ ਕੀ ਕਹਿੰਦੀਆਂ ਨੇ ਤੇ ਕੀ ਕਾਰਨ ਹੈ ਇਹਦੇ ਬਾਰੇ ਗੱਲ ਕਰਾਂਗੇ। ਫਲੋਰੀਡਾ ਵਿੱਚ ਰਹਿੰਦੇ ਹੋਏ ਇੱਕ ਕੈਨੇਡੀਅਨ ਨੂੰ ਸਜ਼ਾ ਸੁਣਾਈ ਗਈ ਹੈ ਕਿ ਉਸਨੇ COVID-19 ਨੂੰ ਲੈ ਕੇ $8 million ਦਾ ਫਰਾਡ ਕੀਤਾ। ਹੋਰ ਖ਼ਬਰਾਂ ਲੋਕਲ ਹੈਗੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਜੁਐਲਰੀ ਸਟੋਰਾਂ ਨੂੰ ਲੁੱਟਣ ਵਾਲੇ ਇੱਕ ਜੋੜੇ ਦਾ ਪਰਦਾਫਾਸ਼ ਹੋਇਆ। ਇਸੇ ਤਰ੍ਹਾਂ ਕੈਲਗਰੀ ਤੇ ਕੈਨਮੋਰ ਦੇ ਦਰਮਿਆਨ ਨਸ਼ਿਆਂ ਤੇ ਹਥਿਆਰਾਂ ਦਾ ਇੱਕ ਗਰੋਹ ਫੜਿਆ ਗਿਆ, ਟ੍ਰੈਫਿਕਿੰਗ ਬਸਟ ਕੀਤਾ ਹੋਇਆ। ਕੋਕਰੇਨ RCMP ਨੇ ਵੀ ਵੱਡੇ ਪੱਧਰ ਤੇ ਡਰੱਗਸ ਫੜੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਹੋਰ ਖ਼ਬਰਾਂ ਹੈਗੀਆਂ ਨੇ ਤੇ ਮਾਰਕੀਟ ਦੀ ਚਰਚਾ ਵੀ ਕਰਾਂਗੇ ਪ੍ਰੋਗਰਾਮ ਵਿੱਚ। 5 ਵਜੇ ਤੱਕ ਦਾ ਸਮਾਂ ਹੈ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਵੀ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 825-760-9883, 8257-60-09-83। OSS ਸਮਾਇਲ ਮੈਡੀਕਲ ਜੋ ਕਿ ਸਨਰਾਈਜ ਦੇ ਵਿੱਚ ਹੈ ਜੀ, ਇਸ ਮੈਡੀਕਲ ਕਲੀਨਿਕ ਦੇ ਵਿੱਚ ਤੁਹਾਨੂੰ ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ। ਐਕਸਪਰਟ ਡਾਕਟਰ ਨੇ, ਮਾਹਿਰ ਡਾਕਟਰ ਨੇ ਇਹਨਾਂ ਕੋਲ। ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ, 6 ਦਿਨ ਹਫ਼ਤੇ ਵਿੱਚ ਖੁੱਲਦੇ ਨੇ। ਫੋਨ ਨੰਬਰ ਨੋਟ ਕਰ ਲਓ ਅਪੁਆਇੰਟਮੈਂਟ ਲਈ OSS ਸਮਾਇਲ ਮੈਡੀਕਲ ਦਾ 587-687-4496। 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਵੀ ਬਣਾ ਸਕਦੇ ਹੋ। ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ

ਮਜ਼ਿਆਂ ਦਾ ਲੁਤਫ ਉਠਾ ਸਕਦੇ ਹੋ, ਆਰਡਰ ਕਰਕੇ ਲਿਆ ਵੀ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ, ਫੈਮਿਲੀ ਤੇ ਬੱਚਿਆਂ ਦੀ ਫੋਟੋ ਪੋਰਟਰੇਟਸ ਕੀਤੇ ਜਾਂਦੇ ਨੇ, ਬਿਜ਼ਨਸ ਹੈਡਸ਼ਾਟਸ ਵੀ, ਡਿਜੀਟਲ ਫੋਟੋ ਚਾਹੀਦੀਆਂ ਨੇ ਬਹੁਤ ਗੁੱਡ ਕੁਆਲਿਟੀ ਦੀਆਂ, ਉਹ ਵੀ ਤੁਹਾਨੂੰ ਦੇਣਗੇ। ਫੋਨ ਨੰਬਰ 4739470060 ਪਿਕਸਲ ਫੋਟੋ ਸਟੂਡੀਓ। ਜਿਹੜਾ ਖਬਰਾਂ ਵੱਲ ਨੂੰ ਹੁੰਦੇ ਆ ਜੀ, ਫਿਰ ਪਹਿਲਾਂ ਮਾਰਕੀਟ ਤੇ ਝਾਤ ਮਾਰ ਲਈਏ। ਕਰੂਡ ਆਇਲ ਕੱਚਾ ਤੇਲ ਇਸ ਵੇਲੇ ਵੈਸਟ ਟੈਕਸਸ ਇੰਟਰਮੀਡੀਏਟ ਜੋ ਹੈ ਜੀ $92 to $93 ਪ੍ਰਤੀ ਬੈਰਲ ਦੇ ਵਿੱਚ ਟ੍ਰੇਡ ਹੋ ਰਿਹਾ। WTI ਕੱਲ ਨੂੰ ਥੋੜਾ ਜਿਹਾ ਡਾਊਨ ਹੈ। ਜੋ ਬ੍ਰੈਂਟ ਕਰੂਡ ਹੈ ਉਹ 95 to 96 ਦੇ ਦਰਮਿਆਨ ਟ੍ਰੇਡ ਹੋ ਰਿਹਾ, ਕੱਲ ਨੂੰ ਇਹ ਵੀ ਥੋੜਾ ਜਿਹਾ ਡਾਊਨ ਹੈ। ਸੋ ਤਕਰੀਬਨ ਬਰਾਬਰ ਭਿੜਦੇ ਹੋਏ ਇਹ ਦੋਵੇਂ ਕਿਸਮਾਂ ਦੇ ਤੇਲ ਦੀਆਂ ਕੀਮਤਾਂ ਵਾਲੇ ਜਿਹੜੀ ਬੈਰਲ ਦੀ ਕੀਮਤ ਹੈ, ਆਮ ਤੌਰ ਤੇ ਜਿਹੜਾ ਬ੍ਰੈਂਟ ਕਰੂਡ ਹੈ ਉਹ ਵਧੀਆ ਮੰਨਿਆ ਜਾਂਦਾ, ਉਸਦੀ ਕੀਮਤ ਥੋੜੀ ਜਿਹੀ ਉੱਚੀ ਹੁੰਦੀ ਹੈ। ਜੇ ਅਸੀਂ ਕਰੰਸੀ ਦੀ ਗੱਲ ਕਰ ਲਈਏ ਤਾਂ US ਡਾਲਰ ਜਿਹੜਾ ਹੈ ਮਜ਼ਬੂਤ ਹੈ। ਇੱਕ US ਡਾਲਰ ਦੇ ਅੱਜ ਤੁਹਾਨੂੰ ਮਿਲਣਗੇ $1.39 ਕੈਨੇਡਾ ਦੇ, $0.39 $1.39 ਫੋਰ 1 US ਡਾਲਰ। USA ਦੇ ਡਾਲਰ ਦੇ ਮੁਕਾਬਲੇ ਇੰਡੀਆ ਦਾ ਰੁਪਈਆ 96 ਰੁਪਏ ਤੇ 2 ਪੈਸੇ ਮਿਲ ਸਕਦੇ ਨੇ ਅੱਜ ਤੁਹਾਨੂੰ, 96 ਰੁਪੀਜ਼ ਐਂਡ 2 ਪੈਸੇ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡੀਅਨ ਡਾਲਰ ਥੋੜਾ ਕਮਜ਼ੋਰੀ ਦਿਖਾ ਰਿਹਾ। ਇਸ ਵੇਲੇ ਇੰਡੀਅਨ ਰੁਪਏ ਦੇ 68 ਰੁਪਏ ਤੇ 85 ਪੈਸੇ ਮਿਲਣਗੇ, 68 ਰੁਪੀਜ਼ ਐਂਡ 85 ਪੈਸੇ। ਇਹ ਮਾਰਕੀਟਸ ਦੇ ਹਵਾਲੇ ਨਾਲ ਗੱਲ। ਤੇ ਜੋ ਮਿਡਲ ਈਸਟ ਦੇ ਹਾਲਾਤ ਨੇ, ਜਿਵੇਂ ਕਿ ਅਪ ਡਾਊਨ ਉੱਥੇ ਹੋ ਜਾਂਦਾ, ਸੋ ਉਸ ਦੇ ਚੱਲਦਿਆਂ ਇਹ ਅਨਸਰਟਨਟੀ ਜਿਹੜੀ ਹੈ, ਇਹ ਅਨਿਸ਼ਚਿਤਤਾ ਦਾ ਮਾਹੌਲ ਜਿਹੜਾ ਬਣਿਆ ਹੋਇਆ, ਉਸ ਕਰਕੇ ਸਾਰਾ ਕੁਝ ਹੋ ਰਿਹਾ। ਲੇਕਿਨ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਕਿ USA ਦੀ ਅਗਵਾਈ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ, ਉਸ ਵਿੱਚ ਇਜ਼ਰਾਈਲ ਤੇ ਲਿਬਨਾਨ ਵਾਲੇ ਜੰਗ ਬੰਦੀ ਤੇ ਸਹਿਮਤ ਹੋ ਗਏ ਨੇ। ਤੇ ਇਰਾਨ ਦੇ ਉੱਪਰ ਹੋਰ ਜੰਗ ਰੋਕਣ ਲਈ US ਦੇ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ, ਜੋ ਰਿਪਬਲਿਕਨ ਨੇ ਬਹੁਤੇ, ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਇਰਾਨ ਵੱਲ ਨੂੰ ਹੋਰ ਜੰਗ ਤੇ ਕੋਈ ਧਿਆਨ ਨਾ ਦਿੱਤਾ ਜਾਵੇ। ਇਸ ਵੇਲੇ ਅੱਜ ਦੇ ਪ੍ਰੋਗਰਾਮ ਵਿੱਚ ਸਵਾਲ ਫੀਫਾ ਵਿਸ਼ਵ ਕੱਪ ਦੇ ਨਾਲ ਹੋਵੇਗਾ, ਉਹਦੇ ਨਾਲ ਸੰਬੰਧਿਤ ਹੋਵੇਗਾ, ਫੀਫਾ ਵਰਲਡ ਕੱਪ ਦਾ, ਕਿਉਂਕਿ ਵਰਲਡ ਕੱਪ ਆ ਰਿਹਾ ਕੈਨੇਡਾ USA ਮੈਕਸੀਕੋ ਦੇ ਵਿੱਚ। ਕੈਨੇਡਾ ਦੇ ਵਿੱਚ ਕੁਝ ਮੈਚ ਹੋਣ ਜਾ ਰਹੇ ਨੇ, ਜਿਸ ਵਿੱਚੋਂ ਜਿਹੜੇ ਮੈਚ ਜਿਹੜੇ ਨੇ ਕੁਝ ਹੋਣੇ ਨੇ ਉਹ ਟੋਰਾਂਟੋ ਤੇ ਵੈਨਕੂਵਰ ਵਿੱਚ ਹੋਣਗੇ। ਅਲਬਰਟਾ ਨੂੰ ਕੋਈ ਮੈਚ ਨਹੀਂ ਮਿਲਿਆ। ਮੈਨੂੰ ਕੋਈ ਸਵਾਲ ਪੁੱਛ ਰਿਹਾ ਸੀ ਕਿ ਬੜਾ ਵੱਡਾ ਕਾਮਨਵੈਲਥ ਸਟੇਡੀਅਮ ਐਡਮਿੰਟਨ ਵਿੱਚ ਹੈ, ਕੈਲਗਰੀ ਵਿੱਚ ਵੀ ਹੈਗਾ ਸਟੇਡੀਅਮ, ਤੇ ਫਿਰ ਕਿਉਂ ਨਹੀਂ? ਖੈਰ ਪਤਾ ਨਹੀਂ, ਜਿਹੜੇ ਵੱਡੇ ਸਿਟੀਜ਼ ਨੇ ਉਹਨਾਂ ਹੀ ਦੋ ਨੂੰ ਮਿਲੇ ਨੇ ਜੀ। ਸੋ ਫੀਫਾ ਦੇ ਵੱਡੇ ਵੱਡੇ ਨਾਮ ਟੁੱਕ ਰਹੇ ਨੇ ਕੈਨੇਡਾ USA ਤੇ ਮੈਕਸੀਕੋ ਵਿੱਚ, ਤੇ ਧਿਆਨ ਹੋਵੇਗਾ ਸਾਰਿਆਂ ਦਾ। ਦੁਨੀਆਂ ਵਿੱਚ ਜੋ ਚੱਲ ਰਿਹਾ, ਜਿਸ ਤਰ੍ਹਾਂ ਦਾ ਹਾਲਾਤ ਨੇ ਲੜਾਈਆਂ ਨੂੰ ਲੈ ਕੇ ਖਾਸ ਤੌਰ ਤੇ, ਉਸ ਦੌਰਾਨ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਜੋ ਕਿ ਆਮ ਤੌਰ ਤੇ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਨੇ, ਇਸ ਵਾਰ ਵੀ ਵਰਲਡ ਕੱਪ ਕੁਝ ਇਸ ਤਰ੍ਹਾਂ ਦਾ ਦੂਤ ਬਣ ਕੇ ਆਵੇ। 39 ਦਿਨੇ ਟੂਰਨਾਮੈਂਟ ਚੱਲੇਗਾ, ਤੇ ਇਸ ਵਿੱਚ June 11 ਤੋਂ ਪਹਿਲਾ ਮੈਚ ਜਿਹੜਾ ਓਪਨਿੰਗ ਗੇਮ ਹੋਵੇਗੀ ਮੈਕਸੀਕੋ ਵਰਸਿਸ ਸਾਊਥ ਅਫਰੀਕਾ, ਤੇ June 12 ਨੂੰ ਕੈਨੇਡਾ ਦਾ ਬੋਸਨੀਆ ਹਰਜ਼ੇਗੋਵੀਨਾ ਦੇ ਨਾਲ ਮੈਚ ਹੋਵੇਗਾ, ਤੇ ਉਸ ਦਿਨ USA ਦਾ ਪੈਰਾਗੁਏ ਦੇ ਨਾਲ ਮੈਚ ਹੋਵੇਗਾ। ਸੋ ਇਹ ਮੈਚ ਹੋਣ ਜਾ ਰਹੇ ਨੇ ਜੀ 39 ਦਿਨਾਂ ਵਾਸਤੇ। ਵਿਸ਼ਵ ਦਾ ਫੁੱਟਬਾਲ ਦਾ ਮਹਾਕੁੰਭ ਜਿਹੜਾ ਹੈ ਉਹ ਹੋਵੇਗਾ, ਤੇ ਵੱਡੇ ਵੱਡੇ ਖਿਡਾਰੀ ਟੁੱਕਣਗੇ, ਤੇ ਇਹਨਾਂ ਨਾਲ ਸੰਬੰਧਿਤ ਮਰਚੈਂਡਾਈਜ਼ ਖੂਬ ਵਿਕੇਗੀ। ਜਦੋਂ ਬੱਚੇ ਕਹਿਣਗੇ ਕਿ ਸਾਨੂੰ ਆ ਸ਼ਰਟ ਜਾਂ ਆ ਕੋਈ ਹੋਰ ਚੀਜ਼ ਜਾਂ ਜਿਹੜੀ ਹੈ ਉਹਨਾਂ ਦੇ ਨਾਂ ਨਾਲ ਸੰਬੰਧਿਤ ਜਿਹੜੀ ਹੈ ਲਿਆ ਕੇ ਦਿੱਤੀ ਜਾਵੇ। ਖੈਰ ਫੀਫਾ ਵਰਲਡ ਕੱਪ ਨਾਲ ਰਿਲੇਟਡ ਸਵਾਲ ਵੀ ਹੋਵੇਗਾ ਸਾਡਾ ਅੱਜ ਦਾ, ਜਿਸ ਤੇ 4 ਗਿਫਟ ਕਾਰਡ ਅਸੀਂ ਦੇਣੇ ਨੇ। ਵੈਸੇ ਮੈਂ ਕੱਲ ਕਿਹਾ ਸੀ ਕਿ ਸੌਖਾ ਜਿਹਾ ਸਵਾਲ ਪੁੱਛਣਾ, ਚਲੋ ਸੌਖਾ ਹੀ ਸਮਝ ਲਓ। ਅਸੀਂ ਕੋਈ ਬਹੁਤਾ ਹਾਰਡ ਐਂਡ ਫਾਸਟ ਰੂਲ ਨਹੀਂ ਰੱਖਣਾ ਕਿ ਇਸ ਜਵਾਬ ਤੇ ਅਸੀਂ ਕਾਰਡ ਨਹੀਂ ਦੇਣਾ। ਅਸੀਂ ਥੋੜਾ ਜਿਹਾ ਜੋ ਜਿਹੜੇ ਸਰੋਤੇ ਸਾਡੇ ਗੱਲ ਨੂੰ ਸਮਝ ਗਏ ਜਾਂ ਸਾਨੂੰ ਸਮਝਾ ਗਏ ਉਹਨਾਂ ਨੂੰ ਗਿਫਟ ਕਾਰਡ ਦੇ ਵਿੱਚ ਡਰਾ ਦੇ ਵਿੱਚ ਅਸੀਂ ਸ਼ਾਮਲ ਕਰਦੇ ਜਾਣਾ। ਖੈਰ ਬਾਕੀ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। AI ਨੇ ਦੁਨੀਆਂ ਦੇ ਵਿੱਚ ਵੱਡਾ ਘੇਰਾ ਪਾਇਆ, ਤੇ ਆਪ ਜੀ ਨੂੰ ਪਤਾ ਹੋਵੇਗਾ ਕਿ ਫਰਵਰੀ ਮਹੀਨੇ ਦੇ ਵਿੱਚ, ਜੋ ਫਰਵਰੀ ਗੁਜ਼ਰ ਕੇ ਗਈ ਹੈ ਜੀ, ਦਿੱਲੀ ਦੇ ਵਿੱਚ AI ਸਮਿਟ ਵੀ ਹੋਇਆ ਨਵੀਂ ਦਿੱਲੀ ਦੇ ਵਿੱਚ, ਤੇ ਭਾਰਤ ਨੇ ਉੱਥੋਂ ਖੱਟਣਾ ਤੇ ਕੀ ਸੀ, ਉਸ ਵਿੱਚੋਂ ਉਲਟਾ ਇੱਕ ਗਲਗੋਟੀਆ ਯੂਨੀਵਰਸਿਟੀ, ਤੁਹਾਨੂੰ ਪਤਾ ਹੀ ਹੋਣਾ, ਉਹਨਾਂ ਵੱਲੋਂ ਇੱਕ ਓਰੀਅਨ ਨਾਂ ਦਾ ਇੱਕ ਡੌਗ ਜਿਹੜਾ ਰੋਬੋ ਡੌਗ ਸੀ ਉਹਨੂੰ ਪੇਸ਼ ਕੀਤਾ ਗਿਆ, ਇਹ ਕਹਿ ਕੇ ਕਿ ਸਾਡਾ। ਬਾਅਦ ਵਿੱਚ ਮਾਫ਼ੀ ਵੀ ਮੰਗ ਲਈ ਗਈ, ਫਿਰ ਸਫਾਈਆਂ ਦੇਣ ਦੀ ਕੋਸ਼ਿਸ਼ ਫਿਰ। ਖੈਰ ਇੱਧਰ ਅਸੀਂ ਚੱਲਦੇ ਹਾਂ ਜੀ ਕਿ AI ਨੂੰ ਕਿੰਨੇ ਕੁ ਮੁਲਕ ਜਿਹੜੇ ਨੇ

ਅਡਾਪਟ ਕਰ ਰਹੇ ਨੇ ਤੇ ਕਿਸ ਤਰ੍ਹਾਂ ਕਰ ਰਹੇ ਨੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਦੇ ਨਾਲ ਟੋਰਾਂਟੋ ਵਿਚ ਨਵੀਂ ਨੈਸ਼ਨਲ ਏ ਆਈ ਨੀਤੀ ਦੀ ਘੁੰਡ ਚੁਕਾਈ ਕੀਤੀ ਹੈ। ਸਰਕਾਰ ਇਹ ਕਹਿੰਦੀ ਹੈ ਕਿ ਭਵਿੱਖ ਦੇ ਵਿਚ ਖੁਸ਼ਹਾਲੀ ਉਹਨਾਂ ਦੇਸ਼ਾਂ ਦੀ ਹੋਵੇਗੀ ਤੇ ਉਹਨਾਂ ਦੀ ਸੋਵਰੈਨਿਟੀ ਹੋਵੇਗੀ ਜੋ ਏ ਆਈ ਨੂੰ ਆਪਣੀਆਂ ਸ਼ਰਤਾਂ ਤੇ ਕਦਰਾਂ ਕੀਮਤਾਂ ਤੇ ਵਿਕਸਿਤ ਕਰਨਗੇ। ਇਸ ਰਣਨੀਤੀ ਦੇ ਵਿਚ ਕੀ ਕੀਤਾ ਜਾਵੇਗਾ ਕਿ ਵੱਡੇ ਵੱਡੇ ਡਾਟਾ ਸੈਂਟਰ ਬਣਾਏ ਜਾਣਗੇ ਤਾਂ ਕਿ ਦੇਸ਼ ਦਾ ਡਾਟਾ ਦੇਸ਼ ਦੇ ਵਿਚ ਹੀ ਰਹੇ ਤੇ ਵਿਦੇਸ਼ੀ ਕੰਪਨੀਆਂ ਤੇ ਡਿਪੈਂਡੈਂਸੀ ਘੱਟ ਸਕੇ। ਪੰਜ ਜਿਹੜੇ ਖੇਤਰ ਨੇ ਉਹਨਾਂ ਤੇ ਮੇਨ ਫੋਕਸ ਕੀਤਾ ਗਿਆ ਤੇ ਇਹਨਾਂ ਵਿਚ ਏ ਆਈ ਦੀ ਵਰਤੋਂ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਦਾ ਪ੍ਰੋਗਰਾਮ ਰੱਖਿਆ ਗਿਆ। ਨੰਬਰ ਇੱਕ ਤੇ ਖੇਤੀਬਾੜੀ, ਦੂਸਰਾ ਹੈਲਥ ਐਂਡ ਲਾਈਫ ਸਾਇੰਸਿਸ ਸਿਹਤ ਤੇ ਜੋ ਵਿਗਿਆਨ ਜੀਵਨ ਦਾ ਵਿਗਿਆਨ, ਐਨਰਜੀ ਤੇ ਨੈਚੁਰਲ ਰਿਸੋਰਸਿਸ, ਊਰਜਾ ਤੇ ਕੁਦਰਤੀ ਸਰੋਤ, ਟਰਾਂਸਪੋਰਟੇਸ਼ਨ, ਮੈਨੂਫੈਕਚਰਿੰਗ ਤੇ ਰੋਬੋਟਿਕਸ, ਇਹਨਾਂ ਤੇ ਹੋਵੇਗਾ। ਲੇਕਿਨ ਕੁਛ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਕੀਤੀਆਂ ਜਾ ਰਹੀਆਂ ਨੇ। ਡੀਪ ਫੇਕ ਪ੍ਰਾਈਵੇਸੀ ਦੀ ਉਲੰਘਣਾ, ਗਾਹਕਾਂ ਦੀ ਨਿਗਰਾਨੀ ਕਰਕੇ ਕੀਮਤਾਂ ਤੈਅ ਕਰਨ ਵਾਲੀ ਜਿਹੜੀ ਪ੍ਰਕਿਰਿਆ, ਸਰਵੇਲੈਂਸ ਪ੍ਰਾਈਸਿੰਗ ਜਿਹਨੂੰ ਕਹਿ ਦਿੰਦੇ ਆ, ਉਹਨਾਂ ਵਿਰੁੱਧ ਸਖ਼ਤ ਕਾਨੂੰਨ ਲਿਆਂਦੇ ਜਾਣਗੇ ਕਿ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ ਕਿ ਕੋਈ ਆਪਣੇ ਗਾਹਕਾਂ ਨੂੰ ਏ ਆਈ ਦੇ ਨਾਲ ਅਸੈਸ ਕਰਕੇ ਤਾਂ ਫਿਰ ਉਸ ਤਰ੍ਹਾਂ ਨਾਲ ਜੋ ਹੈ ਉਹ ਆਪਣੀ ਨੀਤੀ ਤਿਆਰ ਕਰੇ ਤੇ ਆਪਣੀਆਂ ਕੀਮਤਾਂ ਤਿਆਰ ਕਰੇ। ਇਹ ਤੇ ਗਾਹਕਾਂ ਨੂੰ ਲੁੱਟਣ ਵਾਲਾ ਕੰਮ ਹੋ ਜਾਵੇਗਾ, ਇਹ ਨਹੀਂ ਸਰਕਾਰ ਕਹਿੰਦੇ ਚਾਹੁੰਦੀ। ਅੱਛਾ, ਹੁਣ ਇੱਕ ਚੀਜ਼ ਇਸ ਦੇ ਵਿੱਚ ਹੈ ਕਿ ਇਹ ਸਮਝਿਆ ਜਾ ਰਿਹਾ ਕਿ ਏ ਆਈ ਜਿਹੜੀ ਹੈ ਬਹੁਤ ਸਾਰੀਆਂ ਨੌਕਰੀਆਂ ਖਾ ਜਾਵੇਗੀ, ਲੇਕਿਨ ਸਰਕਾਰ ਕਹਿੰਦੀ ਹੈ ਕਿ 5 ਸਾਲਾਂ ਵਿੱਚ 90,000 ਨਵੀਆਂ ਨੌਕਰੀਆਂ ਪੈਦਾ ਹੋਣੀਆਂ ਨੇ। ਹਾਲ ਦੀ ਘੜੀ ਜੋ ਇੰਜੀਨੀਅਰਸ ਨੇ ਡਾਟਾ ਸੈਂਟਰ ਬਣਾਉਣ ਵਾਲੇ, ਉਹਨਾਂ ਦੀ ਬਹੁਤ ਜਿਹੜਾ ਇਹਨਾਂ ਦੀ ਚਲਾਉਣ ਵਾਲੇ, ਇਹਨਾਂ ਨੂੰ ਉਸਾਰਨ ਵਾਲੇ ਬਹੁਤ ਜ਼ਿਆਦਾ ਲੋੜ ਹੋਵੇਗੀ। ਇਸ ਵੇਲੇ ਵਿਅਕਤੀਗਤ ਤੌਰ ਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕੈਨੇਡਾ ਦੇ ਵਿੱਚ। ਹੁਣ ਇਹ ਜਿਹੜੀ ਚਲੋ ਮਾਰਕ ਕਾਰਨੀ ਦੀ ਜਿਹੜੀ ਪਾਲਿਸੀ ਹੈ ਜੀ, ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਨੇ। ਕੰਜ਼ਰਵੇਟਿਵ ਡਿਪਟੀ ਲੀਡਰ ਮਲੀਸਾ ਲੈਂਡਸਮੈਨ ਕਹਿੰਦੇ ਨੇ ਕਿ ਵੱਡੀ ਪਲਾਨ ਹੈ ਪਰ ਇਸ ਵਿੱਚ ਡਿਟੇਲ ਦੀ ਕਮੀ ਹੈ ਤੇ ਸਿਕਿਉਰਿਟੀ ਦੀ ਵੀ ਕਮੀ ਹੈ ਤੇ ਨੌਕਰੀਆਂ ਦਾ ਦਾਅਵਾ ਜਿਹੜਾ ਹੈ ਨਾ ਉਹ ਸਹੀ ਨਹੀਂ ਲੱਗਦਾ ਮੈਨੂੰ। ਐਨਡੀਪੀ ਆਗੂ ਕਹਿੰਦੇ ਨੇ ਕਿ ਇਹ ਬਿਨਾਂ ਬ੍ਰੇਕਾਂ ਲਾਏ ਤੋਂ ਜਿਹੜੇ ਸਾਡੇ ਅੱਗੇ ਵਧਣ ਨਾਲੋਂ ਜਿਹੜੇ ਸਾਡੇ ਇੰਪਲੋਈਜ਼ ਨੇ, ਯੂਥ ਹੈ, ਉਹਨਾਂ ਲਈ ਦੇਸ਼ ਦੇ ਤੇ ਪ੍ਰਾਈਵੇਸੀ ਦੇ ਤੇ ਦੇਸ਼ ਦੇ ਪਾਣੀ ਤੇ ਬਿਜਲੀ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ, ਕਿਉਂਕਿ ਆਮ ਲੋਕ ਇਹ ਸਮਝਦੇ ਨੇ ਕਿ ਜਿਹੜੇ ਡਾਟਾ ਸੈਂਟਰ ਨੇ ਇਹਨਾਂ ਨਾਲ ਵਾਤਾਵਰਨ ਤੇ ਬੁਰਾ ਪ੍ਰਭਾਵ ਪਵੇਗਾ ਤੇ ਬਿਜਲੀ ਦੀ ਤੇ ਪਾਣੀ ਦੀ ਖਪਤ ਬੇਤਹਾਸ਼ਾ ਹੋਵੇਗੀ ਏ ਆਈ ਦੇ ਡਾਟਾ ਸੈਂਟਰ ਦੇ ਵਿੱਚ ਕੂਲਿੰਗ ਪ੍ਰੋਸੈਸ ਚਲਾਉਣ ਲਈ। ਸੋ ਮਾਰਕ ਕਾਰਨੀ ਇਸ ਏ ਆਈ ਨੀਤੀ ਨੂੰ ਖੂਬ ਅਜਮਾਉਣ ਲਈ ਤੇ ਲਾਗੂ ਕਰਨ ਲਈ ਤਿਆਰ ਨੇ। ਇਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਕੁਝ ਖਾਸ ਪਿਲਰਸ ਰੱਖੇ ਗਏ ਨੇ ਕਿ ਪਹਿਲਾਂ ਇਹਨਾਂ ਖੇਤਰਾਂ ਦੇ ਵਿੱਚ ਹੋਵੇਗਾ। ਸੋ ਆਟਵਾ ਵਾਲੇ 50 ਮਿਲੀਅਨ ਜਿਹੜੇ ਨੇ ਕੈਪੇਬਿਲਿਟੀ ਹੈ ਏ ਆਈ ਸੇਫਟੀ ਇੰਸਟੀਚਿਊਟ ਤੱਕ ਕਿ ਕੈਨੇਡੀਅਨਾਂ ਦੀ ਜਿਹੜੀ ਸੇਫਟੀ ਇਸ ਮਾਮਲੇ ਦੇ ਵਿੱਚ ਵਧਾਈ ਜਾ ਸਕੇ ਉਹਦੇ ਵਾਸਤੇ ਵੀ ਦੇ ਰਹੇ ਨੇ। ਜਿੱਥੇ ਫੂਕੇ ਕਦਮ ਵੀ ਚੁੱਕੇ ਜਾਣਗੇ ਉਸ ਲਈ ਕੁਛ ਇਹੋ ਜਿਹੇ ਕੰਮ ਵੀ ਹੋਣਗੇ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇਗਾ ਕਿ ਕਿਤੇ ਉਲਟਾ ਨੁਕਸਾਨ ਨਾ ਕਰ ਬੈਠੀਏ। ਸੋ ਜੋਬਸ ਕਿਵੇਂ ਪੈਦਾ ਹੋਣਗੀਆਂ, ਕਿੰਨੇ ਲੰਬੇ ਸਮੇਂ ਲਈ ਪੈਦਾ ਹੋਣਗੀਆਂ। ਡਾਟਾ ਸੈਂਟਰ ਜਿਹੜੇ ਨੇ ਅਸੀਂ ਸਮਝਦੇ ਕਿ ਕਈ ਡਾਟਾ ਸੈਂਟਰ ਅਪਰੂਵ ਨਹੀਂ ਹੋ ਰਹੇ, ਪਰ ਕੁਛ ਲੋਕ ਜਿਹੜੇ ਨੇ ਉਹਨਾਂ ਦੇ ਅਪੋਨੈਂਟਸ ਨੇ ਉਹ ਇਹ ਵੀ ਕਹਿੰਦੇ ਨੇ ਕਿ ਡਾਟਾ ਸੈਂਟਰ ਨਾਲ ਨੌਕਰੀਆਂ ਨਹੀਂ ਪੈਦਾ ਹੁੰਦੀਆਂ। ਡਾਟਾ ਸੈਂਟਰ ਦੇ ਵਿੱਚ ਇੱਕ ਵਾਰੀ ਉਸਦੀ ਇੰਸਟਾਲੇਸ਼ਨ ਕਰਕੇ ਫਿਰ ਬਹੁਤ ਘੱਟ ਲੋਕਾਂ ਨਾਲ ਕੰਮ ਚਲਾਇਆ ਜਾਂਦਾ। ਸੋ ਵੱਡੇ ਡਾਟਾ ਸੈਂਟਰ ਕਿਵੇਂ ਹੋਣਗੇ? ਇੱਕ ਤਾਜ਼ਾ ਰਿਪੋਰਟ ਆਈ ਸੀ ਕੈਨੇਡੀਅਨ ਐਂਟੀ ਮੋਨੋਪੋਲੀ ਪ੍ਰੋਜੈਕਟ ਦੇ ਤਹਿਤ ਕਿ 3 ਵੱਡੀਆਂ ਟੈਕਨੋਲੋਜੀ ਫਰਮ ਜਿਹੜੀਆਂ ਨੇ USA ਦੀਆਂ, ਐਮਾਜ਼ੋਨ, ਮਾਈਕਰੋਸਾਫਟ ਤੇ ਗੂਗਲ, ਉਹਨਾਂ ਦਾ ਪਬਲਿਕ ਕਲਾਊਡ ਮਾਰਕੀਟ ਸ਼ੇਅਰ ਜਿਹੜਾ ਹੈ ਕੈਨੇਡਾ ਦੇ ਵਿੱਚ 85% ਉਹਨਾਂ ਦੇ ਕੋਲ ਹੈ। ਸੋ ਕੈਨੇਡਾ ਵਾਲੇ ਸੋਵਰੈਨਿਟੀ ਆਪਣੀ ਲਈ ਤੇ ਆਪਣੀ ਇੱਕ ਸੋਵਰਨ ਫਾਊਂਡੇਸ਼ਨ ਜਿਹੜੀ ਏ ਆਈ ਆ ਉਹ ਬਣਾਉਣਾ ਚਾਹੁੰਦੀ ਹੈ ਸਰਕਾਰ, ਕੀ ਉਹ ਬਣ ਸਕੇਗੀ? ਇਹ ਬਹੁਤ ਵੱਡਾ ਸਵਾਲ ਹੋਵੇਗਾ। ਲੇਕਿਨ ਜਿਹੜੇ ਸੁਪਰ ਸਾਈਜ਼ਡ ਡਾਟਾ ਸੈਂਟਰ ਜਿਹੜੇ ਕੈਨੇਡਾ ਵਿੱਚ ਬਣ ਰਹੇ ਨੇ ਇਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਡਾਟਾ ਸੈਂਟਰ ਜਿਹੜੇ ਨੇ ਇਹਨਾਂ ਦੇ ਵਿੱਚੋਂ ਇਹਦਾ ਐਪੀ ਸੈਂਟਰ ਜਾਂ ਇਹਦਾ ਜਿਹੜਾ ਕੇਂਦਰ ਹੈ ਇਹਨਾਂ ਪੂਰੇ ਮੁਲਕ ਦੇ ਵਿੱਚ ਬਣਨ ਵਾਲਿਆਂ ਦਾ ਉਹ ਅਲਬਰਟਾ ਹੈ।

ਨਵੀਂ ਰਿਸਰਚ ਆਈ ਯੂਰਪ ਯੂਨੀਵਰਸਿਟੀ ਦੀ, ਇਸ ਵਿਚ ਇਹ ਕਿਹਾ ਗਿਆ ਕਿ ਡਾਟਾ ਸੈਂਟਰ ਤੋਂ ਲੈ ਕੇ ਕੈਨੇਡਾ ਦੇ ਵਿਚ ਡਰਾਮੈਟਿਕ ਸ਼ਿਫਟ ਆਈ ਹੈ ਤੇ ਜਿਹੜੇ ਹੁਣ ਬਣਾਏ ਜਾ ਰਹੇ ਨੇ ਡਾਟਾ ਸੈਂਟਰ ਜੋ ਪਹਿਲਾਂ ਇਹਨਾਂ ਤੋਂ ਬਣ ਰਹੇ ਸੀ ਜਾਂ ਬਣ ਚੁੱਕੇ ਨੇ ਉਹਨਾਂ ਨਾਲੋਂ 10 ਗੁਣਾ ਵੱਧ ਇਹਨਾਂ ਦੀ ਕਪੈਸਿਟੀ ਹੋਵੇਗੀ। ਸੋ ਕੰਸਰਨ ਹੈਗੇ ਨੇ ਕਿ ਜ਼ਮੀਨ ਦਾ ਵੱਡਾ ਹਿੱਸਾ, ਪਾਣੀ ਤੇ ਬਿਜਲੀ ਇਹ ਬਹੁਤ ਜ਼ਿਆਦਾ ਫੂਕਣਗੇ ਤੇ ਅਲਬਰਟਾ ਦੇ ਵਿਚ ਇਸ ਦਾ ਕਾਫੀ ਪਸਾਰਾ ਹੋ ਸਕਦਾ ਹੈ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਕੰਮ ਹੋਵੇ। ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਸੈਕਟਰ ਦੇ ਵਿਚ ਬਹੁਤ ਜ਼ਿਆਦਾ ਗਰੋਥ ਹੋਈ ਹੈ। ਐਕਟਿਵ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਦੀ ਕੰਬਾਈਂਡ ਕਪੈਸਿਟੀ ਜਿਹੜੀ ਹੈ ਉਹ 1.6 ਗੀਗਾਵਾਈਟ ਹੋਵੇਗੀ, ਜਦਕਿ ਪ੍ਰਪੋਜ਼ ਜਿਹੜੇ ਹੋਰ ਪ੍ਰੋਜੈਕਟ ਹੈਗੇ ਨੇ ਉਹਨਾਂ ਉਹ 13.2 ਗੀਗਾਵਾਈਟ ਨੇ। ਸੋ 68% ਅਪੋਨੈਂਟ ਜਿਹੜੇ ਨੇ AI ਡਾਟਾ ਸੈਂਟਰਸ ਨੂੰ ਆਪਣੇ ਘਰਾਂ ਦੇ ਲਾਗੇ ਬਣਨ ਦੇਣਾ ਨਹੀਂ ਚਾਹੁੰਦੇ। ਰੂਰਲ ਕੈਨੇਡੀਅਨ ਜਿਹੜੇ ਨੇ ਪੇਂਡੂ ਖੇਤਰ ਵਾਲੇ ਉਹਨਾਂ ਦੀ ਬਹੁਤੀ ਵੱਡੀ ਗਿਣਤੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਆਪਣੇ ਲਾਗੇ ਬਣ ਨਹੀਂ ਦੇਣੇ। ਸੋ ਸਰਕਾਰ ਕਿਵੇਂ ਕਰੇਗੀ, ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਆਪਣੇ ਏਰੀਆ ਦੇ ਵਿਚ ਰੱਖ ਕੇ ਕਿੰਨੇ ਕੁ ਖੁਸ਼ ਨੇ ਲੋਕ, ਇਹਦੇ ਬਾਰੇ ਪੂਰੇ ਮੁਲਕ ਦੇ ਵਿਚ ਸਰਵੇ ਕੀਤਾ ਗਿਆ ਤੇ ਹਰ ਸੂਬੇ ਦੇ ਜਿਹੜੇ ਨੇ ਉਹ ਅੰਕੜੇ ਵੱਖਰੇ ਨੇ। ਜੇ ਅਸੀਂ ਗੱਲ ਕਰੀਏ ਤੇ ਸਸਕੈਚੂਨ ਤੇ ਕਿਊਬੈਕ ਇਹੋ ਜਿਹੇ ਸੂਬੇ ਨੇ ਜਿੱਥੇ ਬਾਕੀ ਨਾਲੋਂ ਘੱਟ ਲੋਕ ਇਸ ਦੀ ਵਿਰੋਧਤਾ ਕਰਦੇ ਨੇ, ਪਰ ਅਲਬਰਟਾ ਦੇ ਵਿਚ ਕਾਫੀ ਹੈ, ਓਨਟੇਰੀਓ ਦੇ ਵਿਚ ਕਾਫੀ ਇਸ ਦੀ ਵਿਰੋਧਤਾ ਹੈ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਸਾਰੇ ਪਾਸੇ ਇਹਦੇ ਕੋਈ ਬਹੁਤੇ ਹਮਾਇਤੀ ਜਾਪਦੇ ਨਹੀਂ ਗੇ। ਥੋੜੀ ਜਿਹੀ ਗੱਲ, ਇੱਕ ਇੰਪੋਰਟੈਂਟ ਖਬਰ ਜਿਹੜੀ ਹੈ ਅਲਬਰਟਾ ਦੀ ਉਹ ਸਾਂਝੀ ਕਰ ਲੈਂਦੇ ਹਾਂ। ਅਸੀਂ ਅਲਬਰਟਾ ਦੇ ਰੈਫਰੈਂਡਮ ਬਾਰੇ ਬਹੁਤ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ ਕਿੰਨੇ ਕੁ ਲੋਕ ਜਿਹੜੇ ਨੇ ਉਹ ਇਸ ਅਲਬਰਟਾ ਦੇ ਰੈਫਰੈਂਡਮ ਨੂੰ ਲੈ ਕੇ ਜਿਹੜੇ ਨੇ ਉਹ ਚਿੰਤਤ ਨੇ ਤੇ ਕਿੰਨੇ ਕੁ ਇਹ ਸਮਝਦੇ ਨੇ ਕਿ ਜੇ ਬਣ ਗਿਆ ਤਾਂ ਫਿਰ ਅਸੀਂ ਕੀ ਕਰਨਾ, ਅਸੀਂ ਕਿਹਦੇ ਨਾਲ ਰਹਿਣਾ, ਕੈਨੇਡਾ ਨਾਲ ਰਹਿਣਾ, ਅਲਬਰਟਾ ਨਾਲ ਰਹਿਣਾ ਕਿ USA ਨਾਲ ਜਾਣਾ। ਇਹ ਮੰਨ ਲਓ ਵਾਲੀ ਗੱਲ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਇਸ ਵਿਚ ਕੁਛ ਪੱਕਾ ਨਹੀਂ ਹੈ ਅਜੇ ਤਾਂ, ਲੇਕਿਨ ਇੱਕ ਸਰਵੇ ਹੋਇਆ ਜਿਸ ਵਿਚ ਇਹ ਮੰਨ ਕੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਮੰਨ ਲਓ ਕਿ ਅਲਬਰਟਾ ਅਲੱਗ ਹੋਣ ਜਾ ਰਿਹਾ ਤਾਂ ਫਿਰ ਤੁਸੀਂ ਕਿੱਥੇ ਰਹੋਗੇ, ਅੱਧੇ ਨਾਲੋਂ ਘੱਟ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਫਿਰ ਅਸੀਂ ਅਲਬਰਟਾ ਨਾਲ ਰਵਾਂਗੇ, ਬਹੁਤੇ ਕਹਿੰਦੇ ਨੇ ਕਿ ਅਸੀਂ ਨਹੀਂ ਰਹਿਣਾ ਚਾਹਾਂਗੇ। ਸਰਵੇ ਜੋ ਕੁਛ ਦਿਨ ਪਹਿਲਾਂ ਹੀ ਮੁਕੰਮਲ ਕੀਤਾ ਗਿਆ ਉਹਦੇ ਵਿਚ 39% ਕਹਿੰਦੇ ਨੇ ਕਿ ਅਸੀਂ ਨਵੇਂ ਆਜ਼ਾਦ ਮੁਲਕ ਦੇ ਵਿਚ ਰਵਾਂਗੇ ਜੇ ਸੈਪਰੇਸ਼ਨ ਹੁੰਦੀ ਹੈ, ਤੇ 38% ਕਹਿੰਦੇ ਨੇ ਕਿ ਅਸੀਂ ਕੈਨੇਡਾ ਵਿਚ ਕਿਤੇ ਮੂਵ ਹੋ ਜਾਣਾ, ਤੇ 19% ਕਹਿੰਦੇ ਤੇ ਅਸੀਂ ਸਾਨੂੰ ਅਜੇ ਅਸੀਂ ਸ਼ੋਰ ਨਹੀਂ ਹੈ ਇਹਦੇ ਬਾਰੇ, ਤੇ 2% ਕਹਿੰਦੇ ਨੇ ਕਿ ਅਸੀਂ ਨਾ ਕੈਨੇਡਾ ਵਿਚ ਰਹਿਣਾ ਨਾ ਅਲਬਰਟਾ ਚ ਰਹਿਣਾ, ਅਸੀਂ ਕਿਤੇ ਹੋਰ ਹੀ ਚਲੇ ਜਾਣਾ। ਸੋ ਸਰਵੇ ਹੈ। ਸੋ ਰਿਸਪੋਂਡੈਂਟ ਜਿਹੜੇ ਨੇ ਅਲਬਰਟਾ ਤੇ ਕਿਊਬਿਕ ਤੋਂ ਬਾਹਰ 10% ਕਹਿੰਦੇ ਸੀ ਕਿ ਉਹ ਇੱਕ ਇੰਡੀਪੈਂਡੈਂਟ ਕੰਟਰੀ ਜਿਹੜਾ ਅਲਬਰਟਾ ਨਾਂ ਦਾ ਜੇ ਬਣ ਜਾਂਦਾ ਤਾਂ ਅਸੀਂ ਉੱਥੇ ਮੂਵ ਹੋ ਜਾਵਾਂਗੇ। ਸੋ ਇਹਦੇ ਵਿਚ ਕੀ ਸਾਬਤ ਹੁੰਦਾ ਕਿ ਇਹ ਕੀ ਲੋਕ ਚਾਹੁੰਦੇ ਨੇ, ਸਾਫ ਸਪਸ਼ਟ ਹੈ ਇਹਦੇ ਵਿਚੋਂ, ਪਰ ਇਹ ਮੈਂ ਫਿਰ ਦੱਸ ਦੇਵਾਂ ਕਿ ਸਰਵੇਖਣ ਹੈ, ਸਰਵੇਖਣ ਦੇ ਨਤੀਜਿਆਂ ਨੂੰ ਅਸੀਂ ਫਾਈਨਲ ਨਹੀਂ ਮੰਨ ਸਕਦੇ। ਜੋ ਅਸਲੀਅਤ, ਜੋ ਹਕੀਕਤ ਹੁੰਦੀ ਹੈ ਜੀ, ਉਹ ਜਦੋਂ ਸਹੀ ਮਾਇਨੇ ਚ ਪਤਾ ਲੱਗਦਾ ਕਿ ਵੋਟਾਂ ਵਗੈਰਾ ਪੈਂਦੀਆਂ ਨੇ, ਤੇ ਫਿਰ ਹੀ ਪਤਾ ਲੱਗਦਾ। ਇਹ ਖਬਰ ਹੋਰ ਤੇ ਫਿਰ ਸਵਾਲ ਆਈ ਦਾ ਸਾਂਝਾ ਕਰਦੇ ਹਾਂ। ਕ੍ਰਿਕਟ ਕੈਨੇਡਾ ਇਹਦੇ ਜਿਹੜੇ ਪ੍ਰਬੰਧਕ ਨੇ ਤੇ ਕ੍ਰਿਕਟ ਕੈਨੇਡਾ ਦੇ ਪ੍ਰੈਜੀਡੈਂਟ ਜਿਹੜੇ ਅਰਵਿੰਦਰ ਖੋਸਾ ਨੇ, ਉਹਨਾਂ ਤੇ ਘਰ ਤੇ ਗੋਲੀਆਂ 20 ਮਈ ਨੂੰ ਵੀ ਚਲਾਈਆਂ ਗਈਆਂ ਸੀ, ਤੇ ਹੁਣ ਫਿਰ ਕਹਿੰਦੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਰੀ ਦੇ ਵਿਚ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਹੈ। ਅਫਸਰ ਜਿਹੜੇ ਨੇ ਉਹਨਾਂ ਨੂੰ ਸ਼ੂਟਿੰਗ ਤੇ ਬੁਲਾਇਆ ਗਿਆ 4 ਵਜੇ ਸਵੇਰੇ ਅੱਜ, ਤੇ ਸਰੀ ਪੁਲਿਸ ਸਰਵਿਸ ਦੀ ਰਿਪੋਰਟ ਦੇ ਜਿਹੜੀ ਨਿਊਜ਼ ਰਿਲੀਜ਼ ਦੇ ਵਿਚ ਪਤਾ ਲੱਗਦਾ, ਤੇ ਉਸ ਵੇਲੇ ਘਰ ਦੇ ਵਿਚ ਵਿਅਕਤੀ ਮੌਜੂਦ ਸਨ, ਘਰ ਦੇ ਰਹਿਣ ਵਾਲੇ, ਪਰ ਕੋਈ ਸਰਟੀਫਿਕੇਟ ਨਹੀਂ ਕਿਸੇ ਦੇ ਵਜੀ, ਕੋਈ ਜ਼ਖਮੀ ਨਹੀਂ ਹੋਇਆ। ਸਰੀ ਪੁਲਿਸ ਸਰਵਿਸ ਦੀ ਐਕਸਟੋਰਸ਼ਨ ਰਿਸਪੋਂਸ ਟੀਮ ਨੇ ਹੁਣ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਹੈ। ਕ੍ਰਿਕਟ ਕੈਨੇਡਾ ਦੇ ਬਾਰੇ ਡਾਕੂਮੈਂਟਰੀ ਜਿਹੜੀ ਆਈ ਸੀਗੀ CBC ਦੀ, ਫਿਫਥ ਸਟੇਟ ਦੀ, ਉਸ ਤੋਂ ਬਾਅਦ ਬੜਾ ਰੌਲਾ ਰੱਪਾ ਪਿਆ, ਤੇ ਹੁਣ ਕੁਛ ਦਿਨ ਪਹਿਲਾਂ ਹੀ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ, ਜਿਸ ਦੇ ਮੁਖੀ ਜੇ ਸ਼ਾਹ ਨੇ ਜੋ ਕਿ ਅਮਿਤ ਸ਼ਾਹ ਦੇ ਬੇਟੇ ਨੇ, ਉਹਨਾਂ ਵੱਲੋਂ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ, ਫੰਡਿੰਗ ਪਹਿਲਾਂ ਕਰ ਦਿੱਤੀ ਗਈ ਸੀ ਬੰਦ। ਸੋ ਪ੍ਰੈਜੀਡੈਂਟ ਜਿਹੜੇ ਹੈਗੇ ਨੇ ਕ੍ਰਿਕਟ ਕੈਨੇਡਾ ਦੇ, BC ਦੇ, ਬ੍ਰਿਟਿਸ਼ ਕੋਲੰਬੀਆ ਦੇ, ਉਹ ਜਿਹੜੇ ਨੇ ਅਰਵਿੰਦਰ ਖੋਸਾ ਨੇ ਅਜੇ ਵੀ, ਤੇ ਕੁਛ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ

0: ਦੀਆਂ ਖਬਰਾਂ ਵੀ ਆਈਆਂ ਸੀ ਤੇ ਕੁਝ ਪਲੇਅਰਾਂ ਨੂੰ ਜਾਂ ਨੈਸ਼ਨਲ ਟੀਮ ਦੇ ਇੱਕ ਪਲੇਅਰ ਨੂੰ ਆਈਆਂ ਸੀ ਪਰ ਪੂਰੀ ਕਹਾਣੀ ਜਿਹੜੀ ਅਜੇ ਪੁਲਿਸ ਜਾਂ ਕੋਈ ਹੋਰ ਦੱਸ ਨਹੀਂ ਰਿਹਾ ਕਿ ਅਸਲ ਵਿੱਚ ਕੀ ਚੱਲ ਰਿਹਾ ਕੀ ਹੋ ਰਿਹਾ ਤੇ ਸਵਾਲ ਫੀਫਾ ਵਰਲਡ ਕੱਪ ਦੇ ਮੁਤਲਕ ਨੋਟ ਕਰ ਲਓ ਜੀ ਤੇ ਜਵਾਬ ਸਾਨੂੰ ਛੇਤੀ ਤੋਂ ਛੇਤੀ ਦਿਓ 1950 ਦੇ ਵਿੱਚ 1950 ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਵਰਲਡ ਕੱਪ ਹੁੰਦਾ ਹੈ ਤੇ ਉਸ ਦੇ ਵਿੱਚ ਇੰਡੀਆ ਦੀ ਟੀਮ ਵੀ ਕੁਆਲੀਫਾਈ ਕਰਦੀ ਹੈ ਉਹ ਇੰਡੀਆ ਦੀ ਟੀਮ ਪਰ ਖੇਡਣ ਨਹੀਂ ਗਈ ਕਿਉਂ ਨਹੀਂ ਗਈ ਇਸ ਦਾ ਕਾਰਨ ਕੀ ਇਸ ਲਈ ਸਾਨੂੰ ਤੁਸੀਂ ਕਾਲ ਕਰਕੇ ਦੱਸੋ ਜਾਂ ਮੈਸੇਜ ਭੇਜ ਦਿਓ ਕਿ 1950 ਦੇ ਫੀਫਾ ਵਰਲਡ ਕੱਪ ਲਈ ਇੰਡੀਆ ਵਾਲਿਆਂ ਨੇ ਕੁਆਲੀਫਾਈ ਕੀਤਾ ਸੀ 1950 ਦੇ ਵਿੱਚ ਪਰ ਖੇਡਣ ਨਹੀਂ ਗਏ ਕੀ ਕਾਰਨ ਬਣਿਆ 403-902-1323 403-902-1323 403-902-1323 403-902-1323 ਇਹ ਸਾਡਾ ਅੱਜ ਦਾ ਸਵਾਲ ਤੇ ਇਸ ਸਵਾਲ ਦਾ ਜਵਾਬ ਸਾਨੂੰ ਕਾਲ ਕਰਕੇ ਦੇ ਦਿਓ ਜਾਂ ਮੈਸੇਜ ਭੇਜ ਕੇ ਦੇ ਦਿਓ ਤੇ $10-10 ਦੇ ਤੁਹਾਨੂੰ ਗਿਫਟ ਕਾਰਡ ਜਿਹੜੇ ਨੇ ਜੀ ਉਹ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਦਿੱਤੇ ਜਾਣਗੇ ਖੈਰ ਫੀਫਾ ਵੱਲੋਂ ਇੱਕ ਜਿਹੜਾ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਕੋਈ ਨਵੀਂ ਨਵੀਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਫੀਫਾ ਵਾਲੇ ਕਹਿੰਦੇ ਨੇ ਕਿ ਫੈਨਸ ਜਿਹੜੇ ਨੇ ਮੈਚ ਸਟੇਡੀਅਮ ਵਿੱਚ ਦੇਖਣ ਜਾਣਗੇ ਉਹ ਆਪਣੀਆਂ ਪਾਣੀ ਦੀਆਂ ਬੋਤਲਾਂ ਨਹੀਂ ਲਿਆ ਸਕਣਗੇ ਪਾਣੀ ਦੀਆਂ ਬੋਤਲਾਂ ਨਹੀਂ ਲਿਆ ਸਕਣਗੇ ਇਹ ਫੀਫਾ ਦਾ ਕਹਿਣਾ ਸਾਡੇ ਕੋਲ ਕਾਲਰ ਨੇ ਜੀ ਸੁਰ ਸਿੰਘ ਰੇਡੀਓ
1: ਸਤਿ
0: ਸ੍ਰੀ ਅਕਾਲ ਜੀ
1: ਇਹ ਗਏ ਭਾਈ ਤਾਂ ਨਹੀਂ ਸੀ ਇੱਕ ਤਾਂ ਫੰਡ ਨਹੀਂ ਪੂਰਾ ਹੋਇਆ ਸੀ ਬ੍ਰਾਜ਼ੀਲ ਜਾਣ ਨੂੰ ਇੱਕ ਟੀਮ ਸਿਲੈਕਸ਼ਨ ਦਾ ਵੀ ਥੋੜਾ ਜਿਹਾ ਰੌਲਾ ਪਿਆ ਸੀਗਾ ਇਹਨਾਂ ਦਾ ਤੇ ਇੱਕ ਕਹਿੰਦੇ ਸੀ ਪ੍ਰਾਇਓਰਟਾਈਜ਼ਿੰਗ ਕਰਨਾ ਉਹਨੂੰ ਉਧਰੋਂ ਓਲੰਪਿਕ ਆਉਣੇ ਸੀ ਨਾ 1952 ਚ ਓਲੰਪਿਕ ਗੇਮ ਉਹ ਪ੍ਰਾਇਓਰਟਾਈਜ਼ ਕਰਦੇ ਸੀ ਉਹ ਵਰਲਡ ਕੱਪ ਉੱਪਰ ਕਹਿੰਦੇ ਉਹ ਮਾਇਨਰ ਰੱਖਦਾ ਸਾਨੂੰ ਜ਼ਿਆਦਾ ਤਾਂ ਨੀ ਮੇਰੇ ਖਿਆਲ ਗਈ ਸੀਗੇ
0: ਠੀਕ ਹੈ ਜੀ ਫੋਨ ਦੇ 4 ਡਿਜਿਟ ਬੋਲਦੇ ਹੋ ਨਾਮ ਬੋਲਦੇ ਹੋ ਜੀ 403-902-1323 ਦੇ ਵਿੱਚ ਇੰਡੀਆ ਨੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਫੀਫਾ ਲਈ ਪਰ ਖੇਡਣ ਨਹੀਂ ਗਏ ਕਾਰਨ ਦੱਸੋ ਫੀਫਾ ਵਰਲਡ ਕੱਪ ਜਿਹੜਾ ਹੋਣ ਜਾ ਰਿਹਾ ਜੀ ਇਹਦੇ ਸਟੇਡੀਅਮ ਦੇ ਰੂਲਸ ਦੇ ਵਿੱਚ ਕਿਹਾ ਗਿਆ ਕਿ ਆਪਣੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਹੁੰਦੀਆਂ ਨੇ ਆਪਣੀਆਂ ਜਿਨ੍ਹਾਂ ਨੂੰ ਦੁਬਾਰਾ ਰੀਫਿਲ ਕੀਤਾ ਜਾ ਸਕਦਾ ਉਹ ਨਹੀਂ ਲਿਆਂਦੀਆਂ ਜਾ ਸਕਣਗੀਆਂ ਤੇ ਰੂਲਸ ਦੇ ਵਿੱਚ ਕਿਹਾ ਗਿਆ ਕਿ ਆਪਣੀ ਟਰਾਂਸਪੇਰੈਂਟ ਰੀਯੂਜ਼ੇਬਲ ਬੋਤਲ ਜਿਹੜੀ ਹੈ 1 ਲੀਟਰ ਤੱਕ ਉਹ ਪਹਿਲਾਂ ਲਿਆਉਣ ਦੀ ਇਜਾਜ਼ਤ ਸੀ ਪਰ ਲੇਟੈਸਟ ਡਾਕੂਮੈਂਟ ਜਿਹੜੀ ਹੈ ਡਾਕੂਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਡਾਊਟ ਨੂੰ ਅਵਾਇਡ ਕਰਨ ਲਈ ਰੀਯੂਜ਼ੇਬਲ ਵਾਟਰ ਬੋਟਲ ਜਿਹੜੀ ਹੈ ਉਸਨੂੰ ਸਟੇਡੀਅਮ ਦੇ ਵਿੱਚ ਪਾਣੀ ਲਈ ਨਹੀਂ ਲਿਆ ਕੇ ਦਿੱਤਾ ਜਾਵੇਗਾ ਟੋਰਾਂਟੋ ਦੇ ਵਿੱਚ ਜਿੱਥੇ BMO ਸੈਂਟਰ ਦੇ ਵਿੱਚ ਐਮਪਟੀ ਨਾਨ ਗਲਾਸ ਵਾਟਰ ਬੋਟਲ ਜਿਹੜੀਆਂ ਅੰਦਰ ਜਾਂਦੀਆਂ ਨੇ ਉੱਥੇ ਫੀਫਾ ਵਾਲਿਆਂ ਨੇ ਕਿਹਾ ਕਿ ਇਹ ਫੀਫਾ ਦੀ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ ਸੁਰ ਸਿੰਘਮ ਰੇਡੀਓ ਹੈਲੋ ਜੀ ਸੁਰ ਸਿੰਘਮ ਰੇਡੀਓ ਸਤਿ ਸ੍ਰੀ ਅਕਾਲ ਜੀ ਜੀ ਜੀ ਬੋਲੋ ਜੀ ਮਨਜੀਤ ਜੀ ਤੁਸੀਂ ਕੀ ਜਵਾਬ ਦਿੰਦੇ ਹੋ ਤੁਹਾਡਾ ਇੱਕ ਜਵਾਬ ਕੀ ਹੈ ਜੀ
1: ਮੇਨ ਤਾਂ ਫੰਡ ਵਾਲਾ ਹੀ ਫੰਡ ਤੇ ਹੈ ਨੀ ਸੀਗੇ
0: ਠੀਕ ਹੈ ਫੋਨ ਦੇ 4 ਡਿਜਿਟ ਲਿਖਾ ਦਿਓ ਆਪਣੇ ਜੀ ਸਾਡੇ ਲਿਸਨਰ ਦੁਬਾਰਾ ਕਰ ਲੈਣ ਸੋ ਪਾਣੀ ਦੀਆਂ ਬੋਤਲਾਂ ਦਾ ਰੌਲਾ ਪੈ ਗਿਆ ਤੇ ਉਹ ਕਹਿ ਰਹੇ ਨੇ ਕਿ ਇਹ ਬੇਸਿਕ ਹੈਲਥ ਐਂਡ ਸੇਫਟੀ ਇਸ਼ੂ ਹੈ ਸੋ ਤੇ ਇਹ ਜ਼ਰੂਰੀ ਨੇ ਇਹ ਪਾਣੀ ਦੀਆਂ ਬੋਤਲਾਂ ਰੇਡੀਓ ਸੁਰ ਸਿੰਘ ਹੈਲੋ
2: ਹਾਂਜੀ ਕੁਲਦੀਪ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਹਾਂਜੀ ਆਪਣੇ ਸਵਾਲ ਤੁਹਾਡਾ ਸੀ ਜਿਹੜਾ ਉਹਨਾਂ ਦੀ ਇੰਡੀਆ ਦੀ ਜਿਹੜੀ ਟੀਮ ਸੀ ਉਹਨਾਂ ਦੀ ਪੂਰੀ ਟੀਮ ਤਿਆਰ ਨੀ ਸੀਗੀ ਜਿਹਨੀ ਖੇਡਣਾ ਸੀ ਤੇ ਬਈ ਉਹਨਾਂ ਕੋਲ ਟਾਈਮ ਹੈ ਨੀ ਸੀ ਤਿਆਰ ਕਰਨ ਦਾ ਤੇ ਇਸ ਕਰਕੇ ਫਿਰ ਉਹ

0: 해주는 게 아니지, 이게.
1: 되게 계신 거 같아. ਠੀਕ ਹੈ ਜੀ
0: ਜਿੰਨਾ ਕਿ ਮੈਨੂੰ ਪਤਾ ਮੈਂ ਤਾਂ ਇੰਨਾ ਕਹਿੰਦੀ ਵੀ ਉਹਨਾਂ ਨੇ ਐਗਰੀ ਕਰ ਲਿਆ ਸੀ ਮੁੜ ਕੇ ਟੀਮ ਉਹਨਾਂ ਦੀ ਤਿਆਰ ਨਹੀਂ ਸੀ ਹੋਈ ਤੇ ਫਿਰ ਕੱਲ ਟੀਮ ਤਿਆਰ ਕਰਨ ਲਈ ਟਾਈਮ ਵੀ ਨਹੀਂ ਸੀਗਾ ਆਪਾਂ ਤਾਂ ਅੱਜ ਮੌਸਮ ਵੀ ਵਧੀਆ ਉੱਦਾਂ ਤਾਂ ਬਾਹਰ ਬਹੁਤ ਸੋਹਣਾ ਆ ਤੇ ਮੈਂ ਕਿਹਾ ਆਪਾਂ ਵੀ ਗੱਲ ਤਾਂ ਕਰਨੀ ਆ ਕੋਈ
1: ਨਹੀਂ ਧੁੱਪ ਨਿਕਲੀ ਆ ਕਿ ਬਾਰਿਸ਼ ਹੋ ਰਹੀ ਜੀ ਇਹ ਦੱਸੋ
0: ਹਾਂਜੀ ਨਾ ਧੁੱਪ ਆ ਨਾ ਬਾਰਿਸ਼ ਆ ਉੱਦਾਂ ਹੀ ਝੜ ਗਿਆ ਹੈਗਾ ਤਾਂ ਹੈਗੀ ਠੰਡ ਆ ਬਾਹਰ
1: ਚਲੋ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਜੀ ਸਾਡੇ ਸਟੂਡੀਓ ਲੱਗੇ ਬਾਰਿਸ਼ ਹੋ ਰਹੀ ਹੈ
0: ਓ ਅੱਛਾ ਜੀ ਅਸੀਂ ਤੋਂ ਮੇਰਾ ਖਿਆਲ ਆ ਕੋਈ ਤੁਹਾਡੇ ਸਟੂਡੀਓ ਤੋਂ 40 ਕਿਲੋਮੀਟਰ ਦੂਰ ਆ
1: ਚਲੋ ਵਧੀਆ ਜੀ ਕੋਈ ਗੱਲ ਨੀ
0: ਹਾਂਜੀ ਇੱਥੇ ਬਾਰਿਸ਼ ਨੀ ਹੋ ਰਹੀ ਉਦਾਂ ਝੜ ਗਿਆ ਹੈਗਾ
1: ਠੀਕ ਹੈ ਜੀ
0: ਪਰ ਅਸੀਂ ਤੁਹਾਨੂੰ ਤਾਂ ਖਬਰਾਂ ਸੁਣਦੇ ਆ ਤੁਹਾਡੀਆਂ
1: ਠੀਕ ਹੈ ਠੀਕ ਹੈ
0: ਹਾਂਜੀ ਥੈਂਕ ਯੂ ਜੀ
1: ਕਾਲ ਕਰ ਸਕਦੇ ਹੋ ਜੀ 403-902-1323 403-902-1323 ਔਰ ਇਹਦੇ ਵਿੱਚ ਜੋ ਸਵਾਲ ਹੈ ਜੀ ਕਿ 1950 ਦੇ ਵਿੱਚ ਜਿਹੜਾ ਇੰਡੀਆ ਨੇ ਕੁਆਲੀਫਾਈ ਕੀਤਾ ਫੀਫਾ ਵਰਲਡ ਕੱਪ ਲਈ ਪਰ ਖੇਡੇ ਨੇ ਕੀ ਕਾਰਨ ਸਾਡਾ ਨੰਬਰ ਨੋਟ ਕਰ ਲਓ 403-902-1323 403-902-1323 ਇਸ ਨੰਬਰ 'ਤੇ ਮੈਸੇਜ ਭੇਜ ਦਿਓ ਜਾਂ ਜੋ ਤੁਸੀਂ ਕਾਲ ਕਰਕੇ ਜਵਾਬ ਦੇ ਦਿਓ ਉਹ ਵੀ ਠੀਕ ਹੈ ਸਾਡਾ ਨੰਬਰ 403-902-1323 ਅਗਰ ਤੁਸੀਂ ਲਿਖ ਕੇ ਮੈਸੇਜ ਭੇਜ ਦਿਓ ਤੇ ਤੁਸੀਂ ਇੰਨਾ ਖਿਆਲ ਰੱਖਣਾ ਜੀ ਕਿ ਤੁਸੀਂ ਸਾਨੂੰ ਆਪਣਾ ਨਾਮ ਜ਼ਰੂਰ ਦੱਸਣਾ ਤੇ 4 ਡਿਜਿਟ ਜਿਹੜੇ ਨੇ ਫੋਨ ਦੇ ਤੇ ਸਵਾਲ ਦਾ ਜਵਾਬ ਤੇ ਓਬਵੀਅਸਲੀ ਦੇਣਾ ਹੀ ਹੈ ਆਏ ਹੋਏ ਨੇ ਜੀ ਕੁਛ ਮੈਸੇਜ ਅਮਰੀਕ ਹੁਰੀ ਕਹਿੰਦੇ ਨੇ ਨੰਗੇ ਪੈਰ ਖੇਡਣ ਦੀ ਇਜਾਜ਼ਤ ਨਹੀਂ ਮਿਲੀ ਫੋਨ ਡਿਜਿਟ 17-12 ਸਾਡੇ ਕੋਲ ਕਾਲਰ ਨੇ ਜੀ ਸੁਰ ਸਿੰਘ ਰੇਡੀਓ
2: ਹੈਲੋ ਜੀ
1: ਜੀ ਨਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
2: ਮੇਰਾ ਨਾਮ ਸੰਦੀਪ ਸਹਿਗਲ ਹੈ ਜੀ
1: ਹਾਂਜੀ
2: ਉਹ ਤੁਹਾਡੇ ਸਵਾਲ ਜਿਹੜਾ ਸੀਗਾ ਫੀਫਾ ਵਾਲਾ 1950 ਵਾਲਾ ਉਹਦਾ ਬੇਸਿਕਲੀ ਜਵਾਬ ਇੱਦਾਂ ਬਣਦਾ ਕਿ ਜਿਹੜੇ ਇੰਡੀਆ ਕੁਆਲੀਫਾਈ ਨਹੀਂ ਸੀ ਬੇਸਿਕਲੀ ਕੀਤਾ ਉਸ ਤੋਂ ਬਾਅਦ ਫਿਰ ਕੀ ਹੋਇਆ ਬਰਮਾ ਫਿਲੀਪੀਨ ਵਗੈਰਾ ਨੇ ਵਿਦਡਰਾ ਕਰ ਲਿਆ ਤਿੰਨ ਕੰਟਰੀ ਸੀਗੇ ਤੇ ਉਹਨਾਂ ਦੇ ਵਿਦਡਰਾ ਹੋਣ ਤੋਂ ਬਾਅਦ ਕੀ ਹੋਇਆ ਕਿ ਇੰਡੀਆ ਕੁਆਲੀਫਾਈ ਕਰ ਗਿਆ ਆਟੋਮੈਟਿਕਲੀ ਬਟ ਇਹਨਾਂ ਦੀ ਤਿਆਰੀ ਹੋਣੀ ਸੀ ਜਮਾ ਹੀ ਤੇ ਫਿਰ ਉਹ ਤਿਆਰੀ ਨੀ ਹੋਈ ਫਿਰ ਟੀਮ ਸਿਲੈਕਸ਼ਨ ਵਗੈਰਾ ਵਿੱਚ ਵੀ ਥੋੜਾ ਜਿਹਾ ਡਿਸਪਿਊਟ ਟੈਕਸ ਵਾਏ ਉਹਨਾਂ ਨੇ ਫਿਰ ਪਾਰਟੀਸਪੇਟ ਕਰਨ ਤੋਂ ਮਨਾ ਕਰਤਾ
1: ਠੀਕ ਹੈ ਜੀ ਨਾਮ ਤੁਸੀਂ ਦੱਸ ਦਿਓ ਫੋਨ ਦੇ 4 ਡਿਜਿਟ ਬੋਲੋ ਜੀ
2: 5187 ਜੀ
1: 5187 ਬਹੁਤ ਧੰਨਵਾਦ
2: ਥੈਂਕ ਯੂ ਜੀ
1: ਹਾਂ ਸਾਨੂੰ ਜਵਾਬ ਇੱਕ ਹੋਰ ਆਇਆ ਜੀ ਅਰਚਨ ਹੋਰਾਂ ਨੇ ਜਵਾਬ ਦਿੱਤਾ ਕਿ ਹਾਈ ਟਰੈਵਲ ਰੀਜ਼ਨ ਹਾਈ ਟਰੈਵਲ ਕੋਸਟ ਫੋਨ ਤੇ 4 ਡਿਜਿਟ 4012 ਸੋ ਅਸੀਂ ਖਬਰਾਂ ਜਿਹੜੀਆਂ ਨੇ ਉਹ ਜਾਰੀ ਰੱਖਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈ ਅਲਬਰਟਾ ਦੀਆਂ ਯੂਨੀਵਰਸਿਟੀਆਂ ਵਰਲਡ ਦੀਆਂ ਜਿਹੜੀਆਂ ਬੈਸਟ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀ ਰੈਂਕਿੰਗ ਥੋੜੀ ਜਿਹੀ ਘਟੀ ਹੈ ਲੇਕਿਨ ਇਹ ਇਕੱਲੇ ਅਲਬਰਟਾ ਦੀਆਂ ਨਹੀਂ ਪੂਰੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਥੋੜੀ ਲੋ ਗਈ ਹੈ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਉਹਨਾਂ ਨੇ 21,000 ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਨੂੰ 4 ਕ੍ਰਾਈਟੇਰੀਆ ਤੇ ਉਹਨਾਂ ਦੀ ਰੈਂਕਿੰਗ ਕੀਤੀ ਹੈ ਟੀਚਿੰਗ ਕੁਆਲਿਟੀ ਗ੍ਰੈਜੂਏਟ ਇੰਪਲਾਇਬਿਲਟੀ ਫੈਕਲਟੀ ਪ੍ਰੈਸਟੀਜ ਤੇ ਰਿਸਰਚ ਐਂਡ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਹੈ 23ਵੇਂ ਨੰਬਰ ਤੇ ਜੋ ਕਿ ਆਈ ਹੈ ਤੇ ਬਾਕੀ ਕੁਛ ਥੱਲੇ ਖਿਸਕ ਗਈਆਂ ਅਲਬਰਟਾ ਦੇ ਵਿੱਚ ਯੂਨੀਵਰਸਿਟੀ ਆਫ ਅਲਬਰਟਾ ਐਡਮਿੰਟਨ ਜਿਹੜੀ ਹੈ ਜੀ ਉਹ 82ਵੀਂ ਪੋਜੀਸ਼ਨ ਤੇ ਗਲੋਬਲ ਰੈਂਕਿੰਗ ਦੇ ਵਿੱਚ ਹੈ ਪਿਛਲੀ ਵਾਰੀ 81ਵੀਂ ਸੀ ਯੂਨੀਵਰਸਿਟੀ ਆਫ ਕੈਲਗਰੀ ਜਿਹੜੇ ਨੇ 203 ਨੰਬਰ ਤੇ ਗਈ ਹੈ ਯੂਨੀਵਰਸਿਟੀ ਉਸ ਤੋਂ ਪਹਿਲਾਂ 202 ਤੇ ਸੀ ਯੂਨੀਵਰਸਿਟੀ ਆਫ ਲੈਥਬ੍ਰਿਜ ਜਿਹੜੀ ਕਿ 1749 ਰੈਂਕ ਸੀ 2025 ਵਿੱਚ ਇਸ ਵੇਲੇ 1782 ਤੇ ਯੂਨੀਵਰਸਿਟੀ ਆਫ ਟੋਰਾਂਟੋ ਮੋਂਟਰੀਅਲ ਦੀ ਮੈਗਲ ਯੂਨੀਵਰਸਿਟੀ 28ਵੇਂ ਤੇ ਆ ਮੈਗਲ ਯੂਨੀਵਰਸਿਟੀ ਜਿਹੜੀ 28ਵੇਂ ਤੇ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਜਿਵੇਂ ਪਹਿਲਾਂ ਦੱਸਿਆ ਕਿ ਉਹ 23ਵੇਂ ਤੇ 23rd ਤੇ ਆ ਮੈਗਲ ਯੂਨੀਵਰਸਿਟੀ 28ਵੇਂ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 49th ਤੇ ਆ ਤੋ 38 ਕੈਨੇਡੀਅਨ ਯੂਨੀਵਰਸਿਟੀਆਂ ਜਿਹੜੀਆਂ ਨੇ ਦੁਨੀਆਂ ਦੀਆਂ ਜਿਹੜੀ 2026 ਦੀ ਰੈਂਕਿੰਗ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹਾਰਵਰਡ ਯੂਨੀਵਰਸਿਟੀ ਜਿਹੜੀ ਹੈ ਉਹ ਸਭ ਤੋਂ ਟਾਪ ਤੇ ਗਈ ਹੈ ਤੇ ਸਟੈਨਫਰਡ ਕੈਮਬ੍ਰਿਜ ਤੇ ਆਕਸਫੋਰਡ ਜਿਹੜੇ ਨੇ ਇਹ ਉੱਪਰਲੇ 4-5 ਦੇ ਵਿੱਚ ਆਉਂਦੇ ਨੇ ਔਰ ਨੰਬਰ 2 ਤੇ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਸਟੈਨਫਰਡ ਯੂਨੀਵਰਸਿਟੀ ਆਫ ਕੈਮਬ੍ਰਿਜ ਯੂਨੀਵਰਸਿਟੀ ਆਫ ਆਕਸਫੋਰਡ

Princeton University, University of Pennsylvania, Columbia University, Yale University, University of Chicago, California Institute of Technology, University of California, Berkeley, University of Tokyo, A. Haganeji. So, A. ranking jadi hai ji. Main koshish karanga ke ede vich jada India di ranking hai, kise na kise tarike oh bhi saanji kiti jave, lekin main jinni ki search kiti jinna ko mere kol samaan siga, oh saab naal ede vich ਜੋ ਮੈਨੂੰ ਨਜ਼ਰ ਆਇਆ 437ਵਾਂ ਨੰਬਰ ਆਈ ਆਈ ਐਮ ਅਹਿਮਦਾਬਾਦ ਦਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਾ 437ਵਾਂ ਨੰਬਰ ਹੈ ਤੇ ਇਸ ਤੋਂ ਬਾਅਦ 518ਵਾਂ ਨੰਬਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦਾ ਹੈ ਜੀ ਤੇ ਇਹ 518ਵੇਂ ਨੰਬਰ ਤੇ ਹੈ ਉਸ ਤੋਂ ਬਾਅਦ ਇੰਡੀਅਨ ਆਈ ਆਈ ਟੀ ਮਦਰਾਸ ਜੋ ਹੈ ਜੀ ਉਸ ਦਾ 546ਵਾਂ ਨੰਬਰ ਦੱਸਿਆ ਗਿਆ ਤੇ 568ਵਾਂ ਨੰਬਰ ਆਈ ਆਈ ਟੀ ਬੋਂਬੇ ਦਾ ਹੈ ਉਹ ਆਈ ਆਈ ਟੀ ਦਾ ਤੇ 586ਵਾਂ ਆਈ ਆਈ ਟੀ ਦਿੱਲੀ ਦਾ ਹੈ ਸੋ ਇਹ ਹੈਗੇ ਨੇ ਇਸ ਦੇ ਵਿੱਚ ਤੇ ਨਾਲ ਦੀ ਨਾਲ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਜਿਹੜਾ ਹੈ ਉਹ 664ਵਾਂ ਨੰਬਰ ਹੈ ਦਿੱਲੀ ਯੂਨੀਵਰਸਿਟੀ 669ਵਾਂ ਨੰਬਰ ਹੈ ਆਈ ਆਈ ਟੀ ਖੜਗਪੁਰ ਜਿਹੜਾ ਹੈ ਜੀ ਉਹਨਾਂ ਦਾ 698ਵਾਂ ਨੰਬਰ ਹੈ ਔਰ ਅਕੈਡਮੀ ਆਫ ਸਾਇੰਸਿਜ਼ ਐਂਡ ਇਨੋਵੇਟਿਵ ਰਿਸਰਚ ਇਹਨਾਂ ਦਾ 709ਵਾਂ ਨੰਬਰ ਹੈ ਹੋਮੀ ਬਾਬਾ ਨੈਸ਼ਨਲ ਇੰਸਟੀਚਿਊਟ ਜਿਹੜਾ ਹੈ 759ਵਾਂ ਨੰਬਰ ਹੈ ਆਈ ਆਈ ਟੀ ਕਾਨਪੁਰ ਜਿਹੜਾ ਹੈ 810ਵਾਂ ਨੰਬਰ ਹੈ ਆਈ ਆਈ ਟੀ ਰੁੜਕੀ ਜਿਹੜਾ ਹੈ 837ਵਾਂ ਨੰਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਜੀ ਇਸ ਦਾ ਦੁਨੀਆਂ ਵਿੱਚੋਂ 868ਵਾਂ ਰੈਂਕ ਹੈ ਉਸ ਤੋਂ ਬਾਅਦ ਫਿਰ 875ਵਾਂ ਰੈਂਕ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਹੈ ਏਮਸ ਦਿੱਲੀ ਜਿਹੜੀ ਹੈ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਇਹ 897ਵਾਂ ਨੰਬਰ ਹੈ ਤੇ ਕੁਛ ਹੋਰ ਹੈਗੇ ਨੇ ਜੀ ਮੈਂ ਮਿਸ ਕਰ ਗਿਆ ਹੋਵਾਂ ਤੇ ਮੈਂ ਮਾਫ਼ੀ ਚਾਹੁੰਦਾ ਪਰ ਜੋ ਰੈਂਕਿੰਗ ਹੈ ਵਰਲਡ ਵਾਈਡ ਉਸ ਦੇ ਵਿੱਚ ਇਹ ਯੂਨੀਵਰਸਿਟੀਆਂ ਜਿਹੜੀਆਂ ਨੇ ਜੀ ਮੋਟੇ ਤੌਰ ਤੇ ਹੈਗੀਆਂ ਨੇ ਸੋ ਇਹ ਉਮੀਦ ਕਰਦਾ ਕਿ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਆਪ ਜੀ ਦਾ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਜਿਹੜਾ ਹੈ 1245ਵੇਂ ਨੰਬਰ ਤੇ ਉਹ ਵੀ ਇਸ ਦੇ ਵਿੱਚ ਆਉਂਦਾ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ 10 ਮਿੰਟ ਦਾ ਸਮਾਂ ਸਾਡੇ ਕੋਲ ਰਹਿ ਗਿਆ ਕੁਛ ਖਬਰਾਂ ਇੱਕ ਕੈਨੇਡੀਅਨ ਜੋ USA ਦੇ ਵਿੱਚ ਫਲੋਰੀਡਾ ਦੇ ਵਿੱਚ ਰਹਿੰਦਾ ਹੈ ਜੀ ਉਸ ਨੂੰ ਕੋਵਿਡ-19 ਦੇ ਫਰਾਡ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ $8 ਮਿਲੀਅਨ ਦਾ ਉਸਨੇ ਕਹਿੰਦੇ ਕਿ ਫਰਾਡ ਕੀਤਾ ਯੂਨਾਈਟਿਡ ਸਟੇਟਸ ਜੱਜ ਜਿਹੜੇ ਹੈਗੇ ਨੇ ਫੈਡਰਲ ਅਫੈਂਸਿਸ ਦੇ ਉਹਨਾਂ ਨੇ ਵੀਜ਼ਾ ਫਰਾਡ ਤੇ 8 ਮਿਲੀਅਨ ਕੋਵਿਡ-19 ਦੀ ਏਡ ਦੇ ਲੈਣ ਵਾਲੇ ਇਸ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ US ਅਟਾਰਨੀਜ ਆਫਿਸ ਆਫ ਮਿਡਲ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ ਇਵਾਨ ਐਡਵਰਡ 64 ਸਾਲਾਂ ਜੋਸ਼ੂਆ ਐਡਵਰਡ 30 ਸਾਲਾਂ ਦਾ ਤੇ ਇਹ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਬੈਂਕ ਫਰਾਡ ਕਰਨ ਲਈ ਤੇ ਵੀਜ਼ਾ ਫਰਾਡ ਤੇ 30 ਸਾਲ ਜੇਲ੍ਹ ਦੇ ਵਿੱਚ ਸਜ਼ਾ ਦੀ ਮੰਗ ਕੀਤੀ ਗਈ ਸੀ ਲੇਕਿਨ ਹੁਣ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਹੈ ਪਿਓ ਪੁੱਤ ਹੈਗੇ ਨੇ ਜੀ ਉਹ ਤੇ ਇਹਨਾਂ ਨੇ ਕਾਫੀ ਸਾਰੇ ਲੋਨ ਜਿਹੜੇ ਨੇ ਇਸ ਸਮੇਂ ਦੇ ਵਿੱਚ ਹਾਸਲ ਕੀਤੇ ਜੋ ਕਿ ਫਰਾਡ ਦੇ ਜ਼ਰੀਏ ਜਿਹੜੇ ਸੀ ਉਹ ਹਾਸਲ ਕੀਤੇ ਗਏ ਸੀ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਰਿਟੇਲ ਕ੍ਰਾਈਮ ਟਾਸਕ ਫੋਰਸ ਨੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਕਿ ਇੱਕ ਵਿਆਹਤਾ ਜੋੜੇ ਨੇ 4 ਜੁਰਮ ਕੀਤੇ ਜਿਸ ਦੇ ਵਿੱਚ 4 ਜੁਰਮ ਉਹਨਾਂ ਨੇ ਜਿਹੜੇ ਨੇ ਗਿਲਟੀ ਪਲੀ ਕਰ ਲਿਆ 12 ਅਫੈਂਸ ਹੈਗੇ ਨੇ ਅਗਸਤ 2025 ਤੋਂ ਲੈ ਕੇ ਫਰਵਰੀ 2026 ਦੇ ਵਿੱਚ ਜਿਸ ਦੇ ਵਿੱਚ ਉਹ ਜਿਹੜੇ ਜਵੈਲਰੀ ਸਟੋਰਸ ਨੇ ਉੱਥੇ ਪ੍ਰੋਵਿੰਸ ਵਾਈਜ਼ ਜਿਹੜੇ ਸੀ ਕ੍ਰਾਈਮ ਉਹ ਕਰਕੇ ਇਹਨਾਂ ਕੋਲੋਂ ਜਿਹੜੇ ਸਮਾਨ ਖਿਸਕਾ ਲੈਂਦੇ ਸੀ ਤੇ ਇਹਨਾਂ ਨੂੰ ਚਾਰਜ ਕੀਤਾ ਗਿਆ ਤੇ ਹਿਰਾਸਤ ਵਿੱਚ ਹੈਗੇ ਨੇ ਤੇ ਚਿਲੇਬੈਕ ਦੇ ਵਿੱਚ ਗ੍ਰਿਫਤਾਰ ਹੋਏ ਸੀਗੇ ਜੀ ਇਹ ਇਸ ਤੋਂ ਇਲਾਵਾ ਕੈਲਗਰੀ ਤੇ ਕੈਨਬੋਰ ਦੇ ਵਿੱਚ ਪੁਲਿਸ ਨੇ ਟ੍ਰੈਫਿਕਿੰਗ ਬਸਟ ਕੀਤਾ ਹੈ 4,90,000 ਦੇ ਡਰੱਗ ਤੇ ਫਾਇਰ ਆਰਮ ਜਿਹੜੇ ਨੇ ਜ਼ਬਤ ਕੀਤੇ ਨੇ ਕੋਕਰੇਨ RCMP ਇਹਨਾਂ ਨੇ ਹੋਲਸੇਲ ਲੈਵਲ ਦੀ ਡਰੱਗਸ ਦਾ ਇੱਕ ਪਰਦਾਫਾਸ਼ ਕੀਤਾ 13 ਮਾਰਚ ਨੂੰ ਗੱਡੀ ਰੋਕੀ ਸੀ ਪੁਲਿਸ ਨੇ ਉਸ ਵਿੱਚੋਂ ਫੈਂਟਨੈਲ ਬਰਾਮਦ ਹੋਈ ਉਸ ਤੋਂ ਬਾਅਦ ਸਰਚ ਵਾਰੰਟ ਇਸ਼ੂ ਕੀਤਾ ਗਿਆ ਤੇ 1.5 ਕਿਲੋ ਫੈਂਟਨੈਲ ਕੋਕੇਨ ਤੇ 2,000 ਗੋਲੀਆਂ ਕਾਉਂਟਰਫੇਟ ਸੈਨੈਕਸ ਦੀਆਂ ਮਿਲੀਆਂ ਤੇ ਸਿੰਥੈਟਿਕ ਓਪੀਓਡ ਹੈ ਉਹ ਸੋ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਇਹਨਾਂ ਨੂੰ ਹੋਰ ਜਾਂਚ ਕੀਤੀ ਗਈ ਤੇ ਕੈਲਗਰੀ ਦੇ ਵਿੱਚ ਫਿਰ ਕੁਛ ਹੋਰ ਜਿਹੜੇ ਨੇ ਬੰਦੇ ਫੜੇ ਗਏ ਇਸ ਵਿੱਚ 30 ਤੇ 31 ਸਾਲਾਂ ਦੇ 2 ਜਿਹੜੇ ਨੇ ਜੀ ਉਹਨਾਂ ਨੂੰ ਚਾਰਜ ਕੀਤਾ ਗਿਆ ਔਰ ਇਸ ਤੋਂ ਇਲਾਵਾ 2 ਮਹੀਨੇ ਦੀ ਇਨਵੈਸਟੀਗੇਸ਼ਨ ਕੋਕਰੇਨ RCMP ਦੇ ਕ੍ਰਾਈਮ ਰਿਡਕਸ਼ਨ ਯੂਨਿਟ ਨੇ ਕੀਤੀ ਅਤੇ ਹਾਫ 1 ਮਿਲੀਅਨ ਦੀਆਂ ਡਰੱਗ ਜਿਹੜੀਆਂ $5,00,000 ਦੀਆਂ ਡਰੱਗ ਜਿਹੜੀਆਂ ਨੇ ਤਕਰੀਬਨ

0: ਤੋਂ ਬਰਾਮਦ ਹੋਈਆਂ ਨੇ ਤੇ ਇਸ ਵਿਚ ਕੋਕੇਨ ਫੈਂਟਨੈਲ ਤੇ ਹੋਰ ਚੀਜ਼ਾਂ ਦੀ ਤੇ ਪਿੱਲ ਗੋਲੀਆਂ ਦੀ ਫੜੇ ਜਾਣ ਦੀ ਖ਼ਬਰ ਹੈ ਤੇ ਇਹ ਉਸੇ ਨਾਲ ਰਿਲੇਟਡ ਹੈ ਜਾਂ ਕਿੱਦਾਂ ਇਹਦੇ ਬਾਰੇ ਕਨਫਰਮ ਨਹੀਂ ਪਰ ਲੱਗਦਾ ਹੈ ਕਿ ਉਹ ਹੀ ਖ਼ਬਰ ਜਿਹੜੀ ਹੈ ਇਹ ਉਹਦੇ ਨਾਲ ਹੀ ਜੁੜੀ ਹੋਈ ਹੈ ਤੇ ਸਾਰੇ ਪੁਲਿਸ ਡਿਪਾਰਟਮੈਂਟ ਜਿਹੜੇ ਨੇ ਉਹ ਇਸ ਦੇ ਨਾਲ ਜੁੜੇ ਹੋਏ ਸੀ ਜੋ ਇਸ ਜਾਂਚ ਦੇ ਵਿਚ ਇਕ ਹੋਰ ਸਾਡੇ ਕੋਲ ਕੋਲਰ ਨੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਜੀ ਸੁਰਸੰਗਮ ਰੇਡੀਓ
1: ਸਤਿ ਸ੍ਰੀ ਅਕਾਲ ਜੀ ਮੈਂ ਭਗਵਾਨ ਸਿੰਘ ਬੋਲ ਰਿਹਾ ਜੀ
0: ਜੀ
1: 9858 ਫੋਨ ਨੰਬਰ ਹੈ ਜੀ
0: ਜੀ
1: ਹਾਂ ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ ਸੀਗਾ ਜੀ ਇਹਨੂੰ ਖੇਲਣ ਵਾਸਤੇ ਜੀ
0: ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ
1: ਹਾਂਜੀ
0: ਠੀਕ ਹੈ ਜੀ
1: ਥੈਂਕ ਯੂ ਸਰ
0: ਲਓ ਜੀ ਅਸੀਂ ਸਵਾਲ ਦਾ ਜਿਹੜਾ ਜਵਾਬ ਹੈ ਜੀ ਉਹ ਅਸੀਂ ਸਾਂਝਾ ਕਰ ਲਈਏ ਵੈਸੇ ਜਿਹੜੀ ਕੁਆਲੀਫਿਕੇਸ਼ਨ ਹੈ ਸਵਾਲ ਉਹਦੇ ਬਾਰੇ ਨਹੀਂ ਸੀ ਸਵਾਲ ਸਾਰੇ ਸਰੋਤਿਆਂ ਨੇ ਵੈਸੇ ਐਕਸਪਲੇਨ ਕੀਤਾ ਸੀ ਲੇਕਿਨ ਇੰਡੀਆ ਦੀ ਨੈਸ਼ਨਲ ਫੁੱਟਬਾਲ ਟੀਮ ਨੇ ਫੀਫਾ ਵਰਲਡ ਕੱਪ ਜੋ ਬ੍ਰਾਜ਼ੀਲ ਦੇ ਵਿੱਚ ਹੋਣਾ ਸੀ 1950 ਦੇ ਵਿੱਚ ਉਹਦੇ ਲਈ ਕੁਆਲੀਫਾਈ ਕੀਤਾ ਸੀ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਫੀਫਾ ਦੇ ਸਖ਼ਤ ਰੂਲ ਸੀ ਕਿ ਪਲੇਅਰ ਜਿਹੜੇ ਨੇ ਇਕੁਇਪਮੈਂਟ ਉਹਨਾਂ ਦਾ ਸਪੈਸੀਫਿਕ ਹੋਣਾ ਚਾਹੀਦਾ ਲੇਕਿਨ ਇਹ ਸਹੀ ਨਹੀਂ ਹੈ ਕੰਪਲੀਟਲੀ ਨਹੀਂ ਹੈ ਇਹਦੇ ਬਾਰੇ ਇਹ ਕਿਹਾ ਜਾਂਦਾ ਲੇਕਿਨ ਇਹ ਜਿਹੜਾ ਸਕੁਆਡ ਹੈ ਉਸ ਵੇਲੇ ਖੇਡਦਾ ਸੀ ਕਿਉਂਕਿ 1948 ਦੀਆਂ ਲੰਡਨ ਓਲੰਪਿਕ ਦੇ ਵਿੱਚ ਉਹ ਨੰਗੇ ਪੈਰੀ ਖੇਡ ਚੁੱਕੇ ਸੀ ਪਹਿਲਾਂ ਇੰਡੀਆ ਦੀ ਫੁੱਟਬਾਲ ਟੀਮ 1948 ਦੇ ਵਿੱਚ ਤੋ ਇੱਥੇ 2 ਸਾਲ ਬਾਅਦ ਕੋਈ ਇਸ ਤਰ੍ਹਾਂ ਦਾ ਨਿਯਮ ਨਹੀਂ ਸੀ ਲੇਕਿਨ ਇਕੱਲੇ ਇਹੋ ਨਹੀਂ ਹੋਰ ਵੀ ਕਈ ਮੁਲਕ ਜਿਹੜੇ ਸੀ ਇਸ ਬ੍ਰਾਜ਼ੀਲ ਦੇ ਵਰਲਡ ਕੱਪ ਵਿੱਚ ਰਹਿ ਗਏ ਸਾਊਥ ਅਮਰੀਕਾ ਦੇ ਵਿੱਚ ਹਿੱਸੇ ਦੇ ਵਿੱਚ ਜਿਹੜਾ ਵਰਲਡ ਕੱਪ ਹੋ ਰਿਹਾ ਸੀ ਇੱਥੇ ਦੀਆਂ ਟਰੈਵਲ ਸਿਸਟਮ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਾਰੇ ਦੇਸ਼ਾਂ ਨਾਲ ਮੈਚ ਨਹੀਂ ਸੀ ਖਾਂਦੀਆਂ ਬਾਈ ਸ਼ਿਪ ਉਹਨਾਂ ਨੂੰ ਜਿਹੜਾ ਟਰੈਵਲ ਕਰਨਾ ਪੈਂਦਾ ਸੀ ਰੀਅਲ ਰੀਜ਼ਨ ਜਿਹੜੀ ਇਹੋ ਸੀ ਕਿ ਕੋਸਟ ਬਹੁਤ ਹੈ ਸਾਊਥ ਅਮਰੀਕਾ ਨੂੰ ਟਰੈਵਲ ਕਰਨ ਦੀ ਤੇ ਪ੍ਰੈਪਰੇਸ਼ਨ ਦੀ ਘਾਟ ਹੈ ਤਿਆਰੀ ਨਹੀਂ ਹੈ ਤੇ ਇਹਦੇ ਨਾਲ ਉਹ ਕਹਿੰਦੇ ਸੀ ਕਿ ਇੰਡੀਆ ਦੀ ਜਿਹੜੀ ਫੁੱਟਬਾਲ ਐਸੋਸੀਏਸ਼ਨ ਹੈ ਉਹ ਏਸ਼ੀਅਨ ਗੇਮਸ ਜਿਹੜੀਆਂ ਉਦੋਂ ਹੋਣ ਵਾਲੀਆਂ ਸੀ ਉਹਨਾਂ ਨੂੰ ਜ਼ਿਆਦਾ ਵੈਲਿਊ ਕਰਦੀ ਸੀ ਕਿ ਉੱਧਰ ਧਿਆਨ ਦੇ ਲਓ ਇੱਧਰ ਛੱਡੋ ਕੀ ਜਾਣਾ ਸੋ ਇਹ ਸਾਡੇ ਅੱਜ ਦੇ ਸਵਾਲ ਨੇ ਜੀ ਸੋ ਜਿਹੜੇ ਜਿਹਨਾਂ ਸਰੋਤਿਆਂ ਨੇ ਸਹੀ ਜਵਾਬ ਦਿੱਤਾ ਰੁਪਿੰਦਰ ਢਿੱਲੋਂ ਹੋਰੀ ਮਨਜੀਤ ਹੋਰੀ ਤੇ ਸੰਜੀਵ ਸਹਿਗਲ ਹੋਰੀ ਜੀ ਤੇ ਨਾਲ ਜੀ ਅਰਚਨ ਉਹਨਾਂ ਨੇ ਜਵਾਬ ਦਿੱਤਾ ਜਿਹੜਾ ਉਹ ਉਹਨਾਂ ਨੂੰ ਵੀ ਅਸੀਂ ਪਿੱਛੇ ਗਿਣ ਲੈਂਦੇ ਹਾਂ ਜੀ ਸੋ ਇਹ ਸਾਡੇ ਅੱਜ ਦੇ ਬਿੰਨ ਨੇ ਰੁਪਿੰਦਰ ਢਿੱਲੋਂ ਮਨਜੀਤ ਸੰਜੀਵ ਸਹਿਗਲ ਤੇ ਅਰਚਨ ਇਹ ਸਾਡੇ ਕੋਲੋਂ ਆਪਣਾ ਨਾਮ ਪ੍ਰਾਪਤ ਕਰ ਲੈਣ ਜੀ ਸੋ ਅੱਜ ਦੇ ਵਿਨਰ ਨੇ ਜੀ ਉਹ ਅੱਜ ਦਾ ਸਵਾਲ ਵੀ ਤੇ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਆਮ ਤੌਰ ਤੇ ਲਾਲਚ ਕਿਸ ਹੱਦ ਤੱਕ ਬੰਦੇ ਨੂੰ ਲੈ ਜਾਂਦਾ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ CPSA ਨੇ ਇੱਕ ਡਾਕਟਰ ਨੂੰ ਜਿਹੜਾ ਕਿ ਘੇਰਿਆ ਕੈਲਗਰੀ ਦਾ ਡਾਕਟਰ ਹੈ ਉਸ ਤੇ ਦੋਸ਼ ਹੈ ਕਿ ਉਹਦਾ ਕੰਡਕਟ ਜਿਹੜਾ ਹੈ ਅਨਪ੍ਰੋਫੈਸ਼ਨਲ ਹੈ ਅਨਪ੍ਰੋਫੈਸ਼ਨਲ ਇਸ ਤਰ੍ਹਾਂ ਕਿ ਉਹ ਚਾਰਜ ਕਰਦਾ ਹੈ ਇੰਸ਼ੋਰੈਂਸ ਕੰਪਨੀਆਂ ਨੂੰ ਤੇ ਪ੍ਰਾਈਵੇਟਲੀ ਗਾਹਕਾਂ ਕੋਲੋਂ ਵੀ ਚਾਰਜ ਕਰਦਾ ਰਿਹਾ ਸੇਮ ਐਗਜ਼ਾਮ ਲਈ ਸੇਮ ਕੰਮ ਲਈ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ ਨੇ ਕਿਹਾ ਕਿ ਡਾਕਟਰ ਬਰੂਸ ਹਾਫਮੈਨ ਜਿਹੜਾ ਹੈ 2 ਵਾਰੀ ਇਸ ਤਰ੍ਹਾਂ ਡਬਲ ਬਿਲਿੰਗ ਉਸਨੇ ਕੀਤੀ ਜੋ ਕਿ 2016 ਦੇ ਆਸ ਪਾਸ ਹੋਈ ਹੈ ਇਹ ਉਹਨਾਂ ਨੇ ਦੱਸਿਆ ਕਿ ਮੈਡੀਕਲ ਚਾਰਟ ਜਿਹੜਾ ਵਾਇਆ ਕੋਰੀਅਰ ਜਿਹੜਾ ਸੀ ਉਹ ਦੇਣ ਦੇ ਤੇ ਕੋਈ $1000 ਕੋਈ ਜਿਹੜਾ ਮਿਸਡ ਕੈਂਸਲਡ ਅਪੁਆਇੰਟਮੈਂਟ ਦੇ ਇਸ ਤਰ੍ਹਾਂ ਦਾ ਕੋਈ ਅਨਰੀਜ਼ਨੇਬਲ ਵਗੈਰਾ ਹੋਰ ਚੀਜ਼ਾਂ ਜਿਹੜੀਆਂ ਸੀ ਡਾਕਟਰ ਪੈਸੇ ਇੱਥੇ ਆਉਣ ਦਾ ਬੇਸਿਕਲੀ ਕੰਮ ਕਰਦਾ ਸੋ ਪਹਿਲਾਂ ਵੀ ਉਸਨੂੰ ਸੈਂਕਸ਼ਨ ਕੀਤਾ ਗਿਆ ਇਸ ਡਾਕਟਰ ਨੂੰ ਤੇ ਫਿਰ ਦੁਬਾਰਾ ਹੁਣ ਕੀਤਾ ਗਿਆ ਜੀ ਸੋ ਇਹ ਵੀ ਕੰਮ ਚੱਲਦਾ ਡਾਕਟਰ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਜਾਂਦਾ ਤੇ ਕਈ ਟਰਮੀਨਲੀ ਇਲ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਦੋਹਰੀ ਬਿਲਿੰਗ ਵੀ ਉਸਨੇ ਕੀਤੀ ਹੈ ਪ੍ਰਾਈਵੇਟ ਡਿਟੇਲਸ ਨੇ ਅਸੀਂ ਬਹੁਤੀਆਂ ਨਹੀਂ ਸ਼ੇਅਰ ਕਰਦੇ ਅਸੀਂ ਤੇ ਸਮਾਂ ਨਹੀਂ ਹੈ ਸਾਡੇ ਕੋਲ ਉਹਨਾਂ ਪ੍ਰੋਗਰਾਮ ਦੇ ਵਿੱਚ ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਭਲਾਈ ਦਾ ਕੰਮ ਜੋ ਰੱਬ ਦਾ ਇਹਨਾਂ ਨੂੰ ਇੱਕ ਦਿੱਤਾ ਜਾਂਦਾ ਹੈ ਦਰਜਾ ਉਸਦੇ ਵਿੱਚ ਦੂਸਰੇ ਪਾਸੇ ਇਹ ਕੀ ਕੁਛ ਹੁੰਦਾ ਰਿਹਾ ਜੀ ਇਸ ਤੋਂ ਬਾਅਦ ਕੁਛ ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ ਕਿ ਕੈਲਗਰੀ ਦੇ ਵਿੱਚ 3 ਘੰਟਿਆਂ ਦੇ ਵਿੱਚ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ ਬੁੱਧਵਾਰ ਨੂੰ 3 ਐਕਸੀਡੈਂਟ ਹੋਏ ਤਿੰਨਾਂ ਦੇ ਵਿੱਚ ਹੀ ਸ਼ਰਾਬ ਜਾਂ ਜਿਹੜਾ ਇੰਪੇਅਰਡ ਡਰਾਈਵਿੰਗ ਹੈ ਉਹ ਕਾਰਨ ਸੀ ਪਹਿਲਾ ਹਾਦਸਾ ਜਿਹੜਾ ਸੀ ਸਾਊਥ ਬੌਂਡ ਡੀਅਰਫੁੱਟ ਟ੍ਰੇਲ ਤੇ ਹੋਇਆ 24 ਸਟਰੀਟ ਤੇ ਬਾਲੋ ਟ੍ਰੇਲ ਦੇ ਲਾਗੇ 7 ਵਜੇ ਸ਼ਾਮ 3 ਗੱਡੀਆਂ ਹੋਈਆਂ ਇਹਨਾਂ ਵਿੱਚ 1 ਗੱਡੀ ਬਿਲਕੁਲ ਛੱਤ ਦੇ ਭਾਰ ਪੁੱਠੀ ਹੋ ਗਈ ਤੇ ਜਿਹੜਾ ਡਰਾਈਵਰ ਹੈ ਉਸਨੂੰ ਮਾੜੀ ਮੋਟੀਆਂ ਸੱਟਾਂ ਲਈ ਉਹਦਾ ਇਲਾਜ ਕੀਤਾ ਗਿਆ ਤੇ ਬਾਅਦ ਵਿੱਚ ਫੜ ਲਿਆ ਗਿਆ ਇੰਪੇਅਰ ਡਰਾਈਵਿੰਗ ਲਈ ਦੂਸਰਾ ਹਾਦਸਾ ਜਿਹੜਾ ਸੀ ਰਾਤ 10 ਵਜੇ ਤੋਂ ਪਹਿਲਾਂ

80 ਐਵਨਿਊ ਤੇ 52 ਸਟਰੀਟ ਨਾਰਥ ਈਸਟ ਤੇ ਲਾਗੇ ਛਾਗੇ ਹੋਇਆ। ਤਿੰਨ ਗੱਡੀਆਂ ਇਨਵੋਲਵ ਸੀ, ਇਹਨਾਂ ਵਿੱਚ ਵੀ ਇੱਕ ਗੱਡੀ ਪੁੱਟੀ ਹੋਈ ਤੇ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਇੰਪੇਅਰ ਡਰਾਈਵਿੰਗ ਲਈ। ਤੀਸਰਾ ਹਾਦਸਾ 20 ਮਿੰਟ ਬਾਅਦ ਹੋਇਆ, ਸੈਂਟਰ ਸਟਰੀਟ ਨਾਰਥ ਤੇ 56 ਐਵਨਿਊ ਨਾਰਥ ਈਸਟ। ਪੁਲਿਸ ਨੇ ਕਿਹਾ ਕਿ ਕਈ ਗੱਡੀਆਂ ਇਨਵੋਲਵ ਸੀ ਤੇ ਇੱਕ ਡਰਾਈਵਰ ਫੜਿਆ ਗਿਆ ਤੇ ਜਿਸ ਤੇ ਸ਼ੱਕ ਹੈ ਕਿ ਉਹ ਇੰਪੇਅਰਡ ਸੀ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅਪ੍ਰੈਲ 2026 ਤੱਕ, ਇਹਦੇ ਵਿੱਚ ਮਈ ਦੇ ਅੰਕੜੇ ਨਹੀਂ ਹੈਗੇ, ਪੁਲਿਸ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ 761 ਇਮੀਡੀਏਟ ਰੋਡ ਸਾਈਡ ਸੈਂਕਸ਼ਨ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ ਤੇ 32 ਕ੍ਰਿਮੀਨਲ ਕੋਡ ਜਿਹੜੀ ਕਨਵਿਕਸ਼ਨ ਨੇ ਇੰਪੇਅਰ ਡਰਾਈਵਿੰਗ ਦੀਆਂ, ਉਹਨਾਂ ਦੀ ਰਿਪੋਰਟ ਜਿਹੜੀ ਆ ਕੈਲਗਰੀ ਪੁਲਿਸ ਨੇ ਦਿੱਤੀ ਹੈ ਜੀ ਕਿ ਇੰਨੇ ਸਮੇਂ ਦੇ ਵਿੱਚ ਇੰਨਾ ਕੁਛ ਹੋਇਆ। ਚਲੋ ਗੱਲ ਡਰਾਈਵਿੰਗ ਦੀ ਚੱਲੀਦੇ ਕਰਦੇ ਆ ਕਿ ਗੈਸ ਦੀਆਂ ਕੀਮਤਾਂ ਥੋੜੀ ਜਿਹੀ ਰਾਹਤ ਤੋਂ ਬਾਅਦ ਫਿਰ ਉੱਚੀਆਂ ਨੇ। ਵੀਰਵਾਰ ਸਵੇਰੇ ਤੱਕ ਬਹੁਤ ਸਾਰੇ ਸਟੇਸ਼ਨ ਜਿਹੜੇ ਸੀ ਕੈਲਗਰੀ ਦੇ ਵਿੱਚ $1.70 ਤੋਂ ਉੱਪਰ ਗੈਸ ਵੇਚ ਰਹੇ ਸੀ ਤਕਰੀਬਨ। ਸੋਮਵਾਰ ਨਾਲੋਂ ਇਹ 15-16-17 ਸੈਂਟ ਉੱਚੇ ਨੇ। ਔਰ ਇਸ ਵੇਲੇ ਕਰੂਡ ਆਇਲ ਇਨਵੈਂਟਰੀਜ਼ ਘੱਟ ਹੋਣ ਕਰਕੇ ਅਜਿਹਾ ਦੱਸਿਆ ਜਾ ਰਿਹਾ। ਅਨਸਰਟਨਟੀ ਮਿਡਲ ਈਸਟ ਦੇ ਵਿੱਚ ਹੈਗੀ ਹੈ ਤੇ ਆਇਲ ਸਪਲਾਈ ਜਿਹੜੀ ਹੈ ਉਹ ਇੰਨੀ ਖੁੱਲੀ ਹੋਈ ਨਹੀਂ ਹੈ, ਜਿਸ ਕਰਕੇ ਕਈ ਜਗ੍ਹਾ ਤੇ ਤੇਲ ਦੀਆਂ ਕੀਮਤਾਂ ਫਿਰ ਉੱਚੀਆਂ ਹੋ ਗਈਆਂ ਨੇ। ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਐਸਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ। ਅਲਬਰਟਾ ਤੇ ਸਸਕਾਚੂਨ ਜਿਹੜੇ ਨੇ ਇਹ ਘੱਟ ਮਹਿੰਗੇ ਜਿਹੜੇ ਨੇ ਮੰਨੇ ਜਾਂਦੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।